0: And anywhere with the Fairchild Radio app, available now for free on your device's player or app store, connecting you to the community anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: ਹੇ Here's some drug impaired driving laws, simplified. If police suspect you're driving impaired by drugs, they have the tools to arrest you. First, a roadside test. And if you fail, further testing at the station, which can lead to your arrest and a criminal conviction for impaired driving. It's not just alcohol, it's drugs too. If you drive high, there will be consequences.
5: Let's keep our roads safe. A message from Met Canada.
6: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
3: Sabrang Radio 94.7 FM Sunday sare listeners da bahut bahut swagat hai ji ajj de is khoobsurat sham de program ch jehda ki tusi Monday Tuesday Thursday Friday ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਹਮੇਸ਼ਾ ਹੀ ਤਰ੍ਹਾਂ ਚੱਲੇਗਾ 8 ਵਜੇ ਤੱਕ ਜਿਹਦੇ 'ਚ ਵੱਖਰੀਆਂ ਵੱਖਰੀਆਂ ਖਬਰਾਂ ਅਤੇ ਗੱਲਾਂ ਬਾਤਾਂ ਪੇਸ਼ ਕੀਤੀਆਂ ਜਾਣਗੀਆਂ ਅਤੇ ਨਾਲ ਦੀ ਨਾਲ ਹੀ ਆਪਾਂ ਆਪਣੀ ਇਨਫੋਰਮੇਸ਼ਨ ਵੀ ਲੈ ਕੇ ਆਉਂਦੇ ਹਾਂ ਇਹਨਾਂ ਪ੍ਰੋਗਰਾਮਾਂ 'ਚ ਤੁਹਾਡੇ ਕੋਲ ਵੀ ਕੋਈ ਗੱਲਬਾਤ ਜਾਂ ਕੋਈ ਖਬਰ ਸ਼ੇਅਰ ਕਰਨ ਵਾਸਤੇ ਹੋਵੇ ਤਾਂ ਜ਼ਰੂਰ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ 4034000203 'ਤੇ 403-400-0203 ਇਹ ਮੇਰਾ ਫੋਨ ਨੰਬਰ ਹੈ ਇਸ ਨੰਬਰ ਦੇ ਉੱਤੇ ਤੁਸੀਂ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਕਰ ਸਕਦੇ ਹੋ ਕਿਉਂਕਿ ਇਹ ਪ੍ਰੋਗਰਾਮ ਜਿਹੜੇ ਨੇ ਇਹ 250-300 ਕਿਲੋਮੀਟਰ ਦੀ ਦੂਰੀ ਤੱਕ ਸੁਣੇ ਜਾਂਦੇ ਆ ਬੇਸਿਕਲੀ ਜੇ ਤੁਸੀਂ ਇਹਨਾਂ ਦੇ ਥਰੂ ਆਪਣੀ ਗੱਲਬਾਤ ਕਰਨਾ ਚਾਹੋ ਜਾਂ ਆਪਣੇ ਬਿਜ਼ਨਸ ਨੂੰ ਦੂਰ ਤੱਕ ਲੈ ਕੇ ਜਾਣਾ ਚਾਹੋ ਤਾਂ ਅਗੇਨ ਸਾਡੇ ਨਾਲ ਜਿਹੜੀ ਆਪਣੀ ਗੱਲਬਾਤ ਕਰੋ ਅਤੇ ਪ੍ਰੋਗਰਾਮ ਨੂੰ ਜਿਹੜਾ ਜੀ ਅੱਗੇ ਲੈ ਕੇ ਚੱਲੀਏ ਇਸ ਤੋਂ ਇਲਾਵਾ ਸਬਰੰਗ ਰੇਡੀਓ ਤੋਂ ਇਲਾਵਾ ਤੁਹਾਨੂੰ ਪਤਾ ਵੀ ਪਿਛਲੇ ਲੰਬੇ ਸਮੇਂ ਤੋਂ ਆਪਾਂ ਇੱਕ ਪ੍ਰੋਗਰਾਮ ਹੈ ਜਿਹਦਾ ਨਾਂ ਹੈ ਕੈਨੇਡਾ ਇੰਡੀਆ ਇੰਟਰਨੈਸ਼ਨਲ ਐਕਸਪੋ ਕਰਵਾਉਂਦੇ ਆ ਰਹੇ ਹਾਂ ਸੋ ਇਸ ਐਕਸਪੋ ਦਾ ਹਿੱਸਾ ਬਣਨਾ ਚਾਹੁੰਦੇ ਹੋ ਤੁਸੀਂ ਅਤੇ ਜਾਣਕਾਰੀ ਵਾਸਤੇ CIIExpo.ca ਵੈਬਸਾਈਟ 'ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਜਾਂ CII ਜਾਂ CII ਐਕਸਪੋ ਦੋਨਾਂ 'ਚੋਂ ਕਿਸੇ ਇੱਕ ਦੇ ਉੱਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਅਕਤੂਬਰ ਦੇ 2-4 ਤਰੀਕ ਨੇ ਪ੍ਰੋਗਰਾਮ ਹੋਣ ਜਾ ਰਿਹਾ ਸੋ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਵਾਸਤੇ ਤੁਹਾਨੂੰ ਰਜਿਸਟ੍ਰੇਸ਼ਨ ਕਰਨੀ ਪੈਂਦੀ ਹੈ ਕਿਸ ਤਰ੍ਹਾਂ ਦੀ ਤੁਸੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਅਤੇ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਨੇ ਪ੍ਰੋਗਰਾਮ ਚੱਲੇ ਆਉਂਦੇ ਨੇ ਹਮੇਸ਼ਾ ਹੀ ਆਪਾਂ ਅਲੱਗ ਅਲੱਗ ਤਰੀਕੇ ਦੇ ਨਾਲ ਇਹਦੇ 'ਚ ਕਲਚਰ ਤਾਂ ਹੁੰਦਾ ਹੀ ਹੁੰਦਾ ਬਟ ਬਿਜ਼ਨਸ ਐਕਟੀਵਿਟੀਜ਼ ਜਿਹੜੀਆਂ ਨੇ ਉਹ ਵੀ ਹੁੰਦੀਆਂ ਅਤੇ ਕਈ ਬਿਜ਼ਨਸ ਜਿਹੜੇ ਨੇ ਇੰਟਰਨੈਸ਼ਨਲ ਵੱਖਰੇ ਵੱਖਰੇ ਕੰਟਰੀਜ਼ ਤੋਂ ਆਉਂਦੇ ਆ ਅਤੇ ਉਹ ਸਾਡੇ ਨਾਲ ਜਿਹੜੇ ਇੱਥੇ ਸ਼ਾਮਿਲ ਹੋ ਜਾਂਦੇ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਜਿਹੜੀ ਹੈ ਕਰਦੇ ਰਹਿੰਦੇ ਹਾਂ ਸੋ ਇਹ ਤਾਂ ਕੁਛ ਇੱਕ ਗੱਲਾਂ ਬਾਤਾਂ ਜਿਹੜੀਆਂ ਹੀ ਚੱਲਣਗੀਆਂ ਸੋ ਕਿਉਂਕਿ ਤੁਹਾਨੂੰ ਪਤਾ ਵੀ 2014 ਤੋਂ ਇਹ ਜਦੋਂ ਦਾ ਆਪਾਂ ਪਲਾਨ ਕਰਨਾ ਸ਼ੁਰੂ ਕੀਤਾ ਸੀਗਾ ਉਸ ਤੋਂ ਬਾਅਦ ਰੀਸੈਂਟ ਟਾਈਮ ਦੇ ਵਿੱਚ ਵੀ ਐਕਾਬੈਕਸ ਜਿਹੜਾ ਇੱਕ ਅਨਦਰ ਈਵੈਂਟ ਜਿਹੜਾ ਅਫਰੀਕਾ ਕੈਨੇਡਾ ਇੰਡੀਆ ਦੀ ਜਗ੍ਹਾ 'ਤੇ ਏਸ਼ੀਆ ਦੇ ਲੋਕ ਜਿਹੜੇ ਉਹਦੇ 'ਚ ਪਹੁੰਚੇ ਸੀਗੇ ਇਹਨਾਂ ਸਾਰਿਆਂ ਦੇ ਨਾਲ ਰਲ ਮਿਲ ਕੇ ਆਪਾਂ ਕੰਮਕਾਰ ਕੀਤਾ ਸੀਗਾ ਅਤੇ ਪ੍ਰੋਗਰਾਮ ਨੂੰ ਜਿਹੜਾ ਅੱਗੇ ਲੈ ਕੇ ਗਏ ਸੋ ਉਹਦੇ 'ਚ ਵੀ ਕਾਫੀ ਇੰਟਰਨੈਸ਼ਨਲ ਐਗਜ਼ੀਬਿਟਰ ਪਹੁੰਚੇ ਸੋ ਅੱਜ ਦੇ ਪ੍ਰੋਗਰਾਮ 'ਚ ਵੀ ਇਸੇ ਤਰੀਕੇ ਨਾਲ ਹੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਜਿਹੜੇ ਨੇ ਵੱਧ ਤੋਂ ਵੱਧ ਦੂਸਰੇ ਕੰਟਰੀਜ਼ ਦੇ ਵੀ ਲੋਕ ਇਹਦੇ 'ਚ ਪਹੁੰਚਣ ਇਕੱਲਾ ਲੋਕਲ ਹੀ ਨਹੀਂ ਆਪਾਂ ਉਹਨਾਂ ਨੂੰ ਇੱਥੇ ਘੁਮਾਉਣਾ ਉਸ ਤੋਂ ਇਲਾਵਾ ਬਾਹਰ ਵੀ ਲੈ ਕੇ ਜਾਈਦਾ ਫਿਰ ਉਸ ਤੋਂ ਬਾਅਦ ਨਾਲ ਦੇ ਜਿਹੜੇ ਛੋਟੇ ਛੋਟੇ ਏਰੀਆਜ਼ ਨੇ ਜਿੱਥੇ ਕਿ ਕਾਫੀ ਓਪਰਚੁਨਿਟੀਜ਼ ਅਵੇਲੇਬਲ ਨੇ ਤੁਹਾਨੂੰ ਪਤਾ ਵੀ ਅਲਬਰਟਾ ਜਿਹੜਾ ਉਹ ਰੂਰਲ ਏਰੀਆ ਦੇ ਅੰਦਰ ਵੀ ਕਾਫੀ ਜ਼ਿਆਦਾ ਡਿਵੈਲਪਮੈਂਟ

ਤੇ ਜਾਂ ਇੰਟਰਨੈਸ਼ਨਲ ਐਗਜ਼ਿਬਿਟਰ ਇੰਟਰਨੈਸ਼ਨਲ ਇਨਵੈਸਟਮੈਂਟ ਜਿਹੜੀ ਹੈ ਉਹ ਲੱਭਦਾ ਤਾਂ ਕਿ ਜਿਹੜੇ ਲੋਕ ਇੱਥੇ ਪਹੁੰਚ ਕੇ ਤੇ ਆਪਣੀ ਬਿਜ਼ਨਸ ਨੂੰ ਵੀ ਵਧੀਆ ਕਰ ਸਕਣ ਪਲੱਸ ਇੱਥੇ ਪੀਆਰ ਵੀ ਉਹਨਾਂ ਨੂੰ ਮਿਲ ਜਾਂਦੀ ਹੈ ਸੋ ਇਹ ਜਿਹੜੀ ਕੋਸ਼ਿਸ਼ ਹੈ ਉਹਨੂੰ ਵੀ ਕਾਮਯਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਵਧੀਆ ਕੰਮ ਕਾਰ ਹੋਏਗਾ ਜੀ ਇਸ ਵਾਰੀ ਸੋ 2-4 ਤਰੀਕ ਨੂੰ ਤੇ ਰੈਗੂਲਰ ਪ੍ਰੋਗਰਾਮ ਹੋਣਗੇ ਉਸ ਤੋਂ ਬਾਅਦ 5-6-7 ਤਰੀਕ ਨੂੰ ਜਿਹੜਾ ਫਿਰ ਤੋਂ ਬਾਹਰ ਘੁਮਾਇਆ ਜਾਏਗਾ ਪਲੱਸ ਵੱਖਰੇ ਵੱਖਰੇ ਬਿਜ਼ਨਸ ਚੈਂਬਰਸ ਜਾਂ ਕਮਿਊਨਿਟੀਜ਼ ਦੇ ਵਿੱਚ ਵੀ ਲੈ ਕੇ ਜਾਇਆ ਜਾਏਗਾ ਤੇ ਇਹ ਸਾਰਾ ਕੁਝ ਜਿਹੜਾ ਆਪਾਂ ਦੇਖਣਾ ਅੱਜ ਦਾ ਪ੍ਰੋਗਰਾਮ ਜਿਹੜਾ ਇਸੇ ਤਰੀਕੇ ਦਾ ਅੱਗੇ ਵਧਾਉਂਦੇ ਹਾਂ ਤੇ ਇੱਕ ਮੈਨੂੰ ਲੱਗਦਾ ਵੀ ਗੀਤ ਕਹਿ ਲਓ ਸ਼ਬਦ ਕਹਿ ਲਓ ਇੱਕ ਮੇਰੀਆਂ ਨਜ਼ਰਾਂ 'ਚ ਆ ਗਿਆ ਵੈਸੇ ਤਾਂ ਮੈਂ ਸੋਚ ਰਿਹਾ ਸੀ ਕੁਛ ਗਾਣਾ ਪਲੇ ਕਰਾਂਗੇ ਬਟ ਇੱਕ ਸ਼ਬਦ ਜਿਹਾ ਹੀ ਆ ਗਿਆ ਪਹਿਲਾਂ ਉਹੀ ਸੁਣ ਲੈਂਦੇ ਹਾਂ ਫਿਰ ਉਸ ਤੋਂ ਬਾਅਦ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਇਸੇ ਤਰੀਕੇ ਨਾਲ ਜਾਰੀ ਰੱਖਦੀ ਹੈ ਜੀ ਸਬਰੰਗ ਰੇਡੀਓ 94.7 FM ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ

0: ਨੂੰ ਪਾਸੇ ਤੇ ਦਿਨ ਛੋਟੇ ਹੁੰਦੇ ਜਾ ਰਹੇ ਆ। ਅੱਜ ਦਾ ਟੈਂਪਰੇਚਰ ਵੱਧ ਤੋਂ ਵੱਧ 26 ਡਿਗਰੀ ਸੀਗਾ, ਜਿਹੜਾ ਕਿ ਰਾਈਟ ਨਾਓ ਵੀ 21 ਡਿਗਰੀ ਤੇ ਬੈਠਿਆ ਜੀ, 21 ਡਿਗਰੀ ਜਿਹੜਾ ਕਿ 21 ਤਰ੍ਹਾਂ ਮਹਿਸੂਸ ਹੋ ਰਿਹਾ। ਤੇ ਇਸ ਤੋਂ ਇਲਾਵਾ ਮਿਕਸ ਆਫ ਸਨ ਐਂਡ ਕਲਾਊਡ ਜਿਹੜਾ ਇਹ ਕੱਲ ਦਾ ਟੈਂਪਰੇਚਰ ਵੀ ਬਣਿਆ ਰਹੇਗਾ। ਆਲਮੋਸਟ ਅੱਜ ਤੋਂ ਥੋੜਾ ਜਿਹਾ ਜ਼ਿਆਦਾ ਗਰਮ, ਅੱਜ 28-27 ਸਮਝਿਆ ਗਈ, ਬਸ 26 ਤੱਕ ਪਹੁੰਚਿਆ, ਕੱਲ ਦਾ 28 ਕਹਿੰਦੇ ਨੇ। ਕੱਲ ਧੁੱਪ ਜਿਹੜੀ ਹੈ ਥੋੜੀ ਅੱਜ ਨਾਲੋਂ ਜ਼ਿਆਦਾ ਹੋਏਗੀ। ਸੋ ਫਰਾਈਡੇ ਅਗਸਤ 22 ਸ਼ਨੀਵਾਰ ਵਾਲੇ ਦਿਨ 29-13 ਟੈਂਪਰੇਚਰ ਜਿਹੜਾ ਹੋਏਗਾ। ਸੰਡੇ 23 ਤਰੀਕ ਨੂੰ 27-15, ਮੰਡੇ 23-13 ਤੇ ਟਿਊਜ਼ਡੇ 25 ਤਰੀਕ ਨੂੰ 26-12 ਤੋਂ ਬਾਅਦ ਫਿਰ ਵੈਡਨਸਡੇ 26 ਤਰੀਕ ਨੂੰ 28-12 ਜਿਹੜਾ ਹੋਣ ਜਾ ਰਿਹਾ। ਸੋ ਹੁਣ ਇੱਕ ਵਾਰੀ ਗਰਮੀ ਜਿਹੜੀ ਹੈ ਅਗਲੇ ਵੀਕ ਦੇ ਵਿੱਚ ਵੀ ਪੂਰੀ ਬਣੀ ਰਹੇਗੀ। ਇਹ ਕੁਛ ਇੱਕ ਜਿਹੜੀਆਂ ਵੈਦਰ ਦੀਆਂ ਖਬਰਾਂ ਨੇ। ਇਸ ਤੋਂ ਇਲਾਵਾ ਖਬਰਾਂ ਦੇ ਉੱਤੇ ਵੀ ਨਜ਼ਰ ਮਾਰਾਂਗੇ। ਤੁਹਾਨੂੰ ਪਤਾ ਵੀ ਕਾਫੀ ਕਲੋਜ਼ ਹੋ ਗਏ ਨੇ ਦੋਨੋਂ ਕੰਟਰੀਜ਼ ਦੀ ਜਿਹੜੀ ਡੀਲ ਪਹੁੰਚਣ ਦੇ, ਤੇ ਡੈਡਲਾਈਨ ਵੀ ਆ ਗਈ ਹੈ। ਸੋ ਇਸ ਕਰਕੇ ਉੱਤੇ ਬ੍ਰੇਕਿੰਗ ਨਿਊਜ਼ ਜਿਹੜੀ ਇਹੀ ਚੱਲ ਰਹੀ ਹੈ ਵੀ ਆਪਾਂ ਡੈਡਲਾਈਨ ਦੇ ਪਹਿਲਾਂ ਜਿਹੜਾ ਕੰਮ ਕਰਕੇ ਤੇ ਇਹ ਕਰ ਲਈਏ। ਸੋ ਟਰੰਪ ਜਿਹੜਾ ਵਾਕਈ ਟਰੰਪ ਆਪਣੀਆਂ ਗੱਲਾਂ ਬਾਤਾਂ ਇਸੇ ਤਰੀਕੇ ਨਾਲ ਕਰਦਾ ਰਹਿੰਦਾ। ਇੱਕ ਛੋਟੀ ਜਿਹੀ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਵਾਪਸ ਮਿਲ ਜਾਂਦੇ।
1: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
2: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
2: ਨਵੇਂ ਪੇਸ਼ੈਂਟਸ ਹੁਣ ਐਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
1: ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।

0: ਇਹ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0200-3400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मगर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890-687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: नमस्ते सत श्री अकाल आदा लिसनिंग टू कंट्रीज मोस्ट पॉपुलर रेडियो रेडियो सबरंग 94.7 FM
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: ਬਿਲਕੁਲ ਜੀ ਇਹਦੇ 'ਤੇ ਤੁਸੀਂ ਵਿਜ਼ਿਟ ਕਰਕੇ ਅਤੇ ਹੋਰ ਜਾਣਕਾਰੀ ਲੈ ਸਕਦੇ ਹੋ ਸਬਰੰਗ ਰੇਡੀਓ ਦੇ ਬਾਰੇ ਅਤੇ ਪਲੱਸ ਆਪਣੇ ਬਿਜ਼ਨਸ ਨੂੰ ਬੁਲੰਦੀਆਂ 'ਤੇ ਪਹੁੰਚਾਉਣਾ ਚਾਹੁੰਦੇ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ 403-400-0203 'ਤੇ ਜਿੱਥੇ ਆਪਾਂ ਇਕੱਲੀਆਂ ਵੈਬਸਾਈਟ ਦੇ ਥਰੂ ਏ ਆਈ ਦੀ ਐਪਸ ਬਣਾਉਂਦੇ ਹਾਂ ਪਲੱਸ ਇਕੱਲੀਆਂ ਅੱਜ ਕੱਲ੍ਹ ਕਿਉਂਕਿ ਵੈਬਸਾਈਟ 'ਤੇ ਜਿਹੜੀ ਆਪਣੇ ਆਪ 'ਚ ਇੱਕ ਵਧੀਆ ਚੀਜ਼ ਪਹਿਲਾਂ ਤੋਂ ਹੀ ਹੁੰਦੀ ਸੀਗੀ ਬਟ ਉਹਦੇ ਨਾਲ ਨਾਲ ਤੁਸੀਂ ਏ ਆਈ ਦੇ ਥਰੂ ਆਪਣੀ ਬਿਜ਼ਨਸ ਨੂੰ

0: ਪ੍ਰਮੋਸ਼ਨ ਕਰ ਸਕਦੇ ਹੋ, ਵੱਖਰੀ ਵੱਖਰੀ ਤਰ੍ਹਾਂ ਦੀਆਂ ਇਨਫੋਰਮੇਸ਼ਨ ਜਿਹੜੀ ਹੈ ਉਹ ਆਪਣੇ ਕਲਾਇੰਟਸ ਤੱਕ ਪਹੁੰਚਾ ਸਕਦੇ ਹੋ, ਹੋਰ ਇਹਦੇ ਨਾਲ ਰਿਲੇਟਡ ਜਿਹੜੀਆਂ ਗੱਲਾਂ ਬਾਤਾਂ ਕਰਨਾ ਚਾਹੋ ਕਿ ਵੀ ਕਿਸ ਤਰ੍ਹਾਂ ਆਪਣੇ ਬਿਜ਼ਨਸ ਨੂੰ ਤੁਸੀਂ ਔਨਲਾਈਨ ਦੀ ਦੁਨੀਆਂ ਦੇ ਵਿੱਚ ਅੱਗੇ ਰੱਖਣਾ, ਤਾਂ ਉਹ ਸਾਰੀਆਂ ਗੱਲਾਂ ਬਾਤਾਂ ਡਿਸਕਸ ਕਰਕੇ ਪਲਾਨ ਕਰ ਸਕਦੇ ਹੋ। ਇਸ ਤੋਂ ਵੀ ਜਿਹੜੀ ਇੱਕ ਹੋਰ ਨਵੀਂ ਗੱਲਬਾਤ ਜਿਹੜੀ ਸਾਹਮਣੇ ਆਉਂਦੀ ਹੈ ਉਹ ਇਹ ਹੈ ਕਿ ਵੀ ਆਪਾਂ ਆਪਣੇ ਬਿਜ਼ਨਸ ਨੂੰ ਇੰਟਰਨੈਸ਼ਨਲ ਮਾਰਕੀਟ 'ਚ ਲੈ ਕੇ ਜਾਣਾ ਜਾਂ ਇੰਟਰਨੈਸ਼ਨਲ ਮਾਰਕੀਟ ਤੋਂ ਬਿਜ਼ਨਸ 'ਚ ਉਹਨੂੰ ਇੱਥੇ ਲੈ ਕੇ ਆਉਣਾ, ਅਤੇ ਉਹਦੇ ਵਾਸਤੇ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਕਿਉਂਕਿ CII Expo ਜਾਂ CII Expo CII Expo ਬੇਸਿਕਲੀ ਜਿਹੜਾ ਇੱਕ ਐਜ਼ ਆ ਐਕਸਪੋ ਹੈ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਬਿਜ਼ਨਸ ਦੀ ਹੈਲਪ ਕਰਦੇ ਆ ਰਹੇ ਹਾਂ, ਆਪਾਂ ਇੱਕ ਦੂਜੇ ਨਾਲ ਕਨੈਕਟ ਕਰਾਉਂਦੇ ਹਾਂ ਤਾਂ ਕਿ ਉਹਨਾਂ ਦਾ ਬਿਜ਼ਨਸ ਜਿਹੜਾ ਮਾਰਕੀਟ ਦੇ ਵਿੱਚ ਦੂਸਰੀ ਮਾਰਕੀਟ ਵੀ ਮਿਲੇ। ਇਸ ਵਾਰੀ ਕੋਸ਼ਿਸ਼ ਕਰ ਰਹੇ ਹਾਂ ਵੀ ਆਪਾਂ ਹੋਰ ਮਾਰਕੀਟਸ ਵੀ ਐਕਸਪਲੋਰ ਕਰੀਏ ਕੈਨੇਡਾ ਇੰਡੀਆ ਤੋਂ ਇਲਾਵਾ, ਕਿਉਂਕਿ ਆਲਰੇਡੀ ਕੈਨੇਡਾ ਇੰਡੀਆ ਦੀ ਇੱਕ ਵੱਡੀ ਮਾਰਕੀਟ ਤਾਂ ਹੈਗੀ ਜਿਹੜੇ ਆਪਸ 'ਚ ਡੀਲ ਕਰਦੇ ਪਏ ਨੇ ਇੰਨੇ ਸਾਲਾਂ ਤੋਂ, ਕੁਛ ਨਾ ਕੁਛ ਆਪਾਂ ਕਲਾਇੰਟਸ ਨੂੰ ਇੱਕ ਦੂਜੇ ਨਾਲ ਕਨੈਕਟ ਕਰਦੇ ਹਾਂ ਤਾਂ ਕਿ ਉਹ ਇੱਥੇ ਬਿਜ਼ਨਸ ਜਿਹੜਾ ਉਹ ਕਰ ਸਕਣ। ਬਟ ਉਸ ਤੋਂ ਇਲਾਵਾ ਜਿਹੜੀ ਹੋਰ ਸੈਂਟਰਸ ਨੇ, ਚਾਹੇ ਅਫਰੀਕਨ ਹੋ ਗਿਆ, ਚਾਹੇ ਏਸ਼ੀਅਨ ਹੋਰ ਕੰਟਰੀਜ਼ ਹੋ ਗਏ, ਯੂਰਪ ਦੇ ਕੰਟਰੀਜ਼ ਨੇ, ਜਿੱਥੇ ਜਿੱਥੇ ਵੀ ਆਪਣੇ ਦੋਸਤ ਬੈਠੇ ਆ ਉਹ ਆਉਣਾ ਚਾਹੁੰਦੇ ਆ, ਅਤੇ ਉਹਨਾਂ ਵਾਸਤੇ ਇੱਕ ਵਧੀਆ ਮੌਕਾ ਕਿ ਵੀ ਇਸ CII Expo 'ਤੇ ਵਿਜ਼ਿਟ ਕਰਕੇ CIEXPO.CA 'ਤੇ ਵਿਜ਼ਿਟ ਕਰਕੇ ਦੇਖ ਸਕਦੇ ਆ ਵੀ ਕੀ ਕੁਛ ਓਪਰਚੁਨਿਟੀਜ਼ ਉਹਨਾਂ ਵਾਸਤੇ ਅਵੇਲੇਬਲ ਨੇ। ਅਤੇ ਜਿਵੇਂ ਹੀ ਉਹ ਉੱਥੇ ਐਂਟਰ ਕਰਨਗੇ ਆਪਣੀ ਇਨਫੋਰਮੇਸ਼ਨ, ਫਿਰ ਆਪਾਂ ਉਹਨਾਂ ਦੇ ਨਾਲ ਸੰਪਰਕ ਕਰਦੇ ਹਾਂ ਅਤੇ ਫਿਰ ਉਸ ਤੋਂ ਬਾਅਦ ਗੱਲਬਾਤ ਨੂੰ ਅੱਗੇ ਲੈ ਕੇ ਚੱਲਦੇ ਹਾਂ ਅਤੇ ਦੇਖਦੇ ਹਾਂ ਕਿ ਵੀ ਉਹ ਕੀ ਕੁਛ ਉਹਨਾਂ ਦੀਆਂ ਆਪਸ਼ਨਸ ਹੈਗੀਆਂ ਨੇ, ਜੇ ਉਹ ਐਜ਼ ਏ ਐਗਜ਼ੀਬਿਟਰ ਆਉਣਾ ਚਾਹੁੰਦੇ ਨੇ, ਐਜ਼ ਏ ਵਿਜ਼ਿਟਰ ਆਉਣਾ ਚਾਹੁੰਦੇ ਨੇ, ਜਾਂ ਉੱਥੇ ਕੋਈ ਡੀਲ ਕਰਨਾ ਚਾਹੁੰਦੇ ਨੇ ਗੌਰਮੈਂਟ ਦੇ ਨਾਲ ਵੀ, ਕਿਉਂਕਿ ਗੌਰਮੈਂਟ ਟੂ ਬਿਜ਼ਨਸਿਸ ਵੀ ਇਸ ਵਾਰੀ ਆਪਾਂ ਐਡ ਕੀਤਾ, ਕਈ ਗੌਰਮੈਂਟ ਜਿਹੜੀਆਂ ਨੇ ਜਿੱਦਾਂ ਸਿਟੀ ਨੇ ਉਹਨਾਂ ਕੋਲ ਵਧੀਆ ਵਧੀਆ ਆਪਸ਼ਨਸ ਹੁੰਦੀਆਂ ਕਿ ਵੀ ਉਹ ਆਪਣੇ ਲੈਵਲ ਦੇ ਉੱਤੇ ਵੀ ਡੀਲ ਕਰ ਸਕਦੇ ਨੇ, ਅਤੇ ਜਾਂ ਗੌਰਮੈਂਟ ਦੇ ਅੰਦਰ ਜਿਹੜੀਆਂ ਡਿਟੇਲ 'ਚ ਮੈਨੂੰ ਲੱਗਦਾ ਵੀ ਮੈਂ ਰਾਈਟ ਨੂੰ ਜ਼ਿਆਦਾ ਤਾਂ ਨਹੀਂ ਸਮਝਾਵਾਂਗਾ, ਬਟ ਇਹ ਹੈ ਵੀ ਜੇ ਕੁਛ ਐਕਟੀਵਿਟੀਜ਼ ਦੇ ਵਿੱਚ ਇਨਵੋਲਵਮੈਂਟ ਲੈਣਾ ਚਾਹ ਤਾਂ ਜ਼ਰੂਰ CIEXPO.CA ਵੈਬਸਾਈਟ 'ਤੇ ਵਿਜ਼ਿਟ ਕਰਕੇ ਤੁਸੀਂ ਹੋਰ ਇਨਫੋਰਮੇਸ਼ਨ ਵੀ ਲੈ ਸਕਦੇ ਹੋ ਅਤੇ ਦੇਖ ਸਕਦੇ ਹੋ ਵੀ ਕਿੱਦਾਂ ਕਿੱਦਾਂ ਆਪਾਂ ਐਕਟੀਵਿਟੀ ਜਿਹੜੀਆਂ ਨੇ ਆਉਣ ਵਾਲੇ ਦਿਨਾਂ 'ਚ ਕਰਨੀਆਂ। ਸੋ ਇਹਦੇ ਵਾਸਤੇ 4034000203 ਜਾਂ CIEXPO.CA 'ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਜਿਹੜੀ ਹੈ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਅਤੇ ਆਪਣੀ ਗੱਲਬਾਤ ਜਿਹੜੀ ਉਹ ਕਰ ਸਕਦੇ ਹੋ। ਹੁਣ ਪ੍ਰੋਗਰਾਮ ਦੀ ਇਹ ਤਾਂ ਇਵੈਂਟ ਹੋ ਗਿਆ ਜਿਹੜਾ ਆਉਣਾ ਅਤੇ ਜਿਹਦੇ ਬਾਰੇ ਆਪਾਂ ਆਪਣੀ ਗੱਲਬਾਤ ਕਰਨੀ ਹੈ। ਇੱਕ ਛੋਟੀ ਜਿਹੀ ਖਬਰ ਜਿਹੜੀ ਹੈ ਇਹ ਵੀ ਕਰ ਲੈਂਦੇ ਹਾਂ। ਜਿਹੜੀ ਖਬਰ ਆਈ ਹੈ, ਕੀ ਕਹਿੰਦੀ ਹੈ ਖਬਰ, ਮੋਹਨ ਲਾਲ ਸ਼ਰਮਾ ਜੀ ਜਿਹੜੇ ਨੇ ਉਹ ਖਬਰ ਲੈ ਕੇ ਰੈਡੀ ਨੇ, ਇਹ ਖਬਰ ਸੁਣ ਕੇ ਫਿਰ ਵਾਪਸ ਮਿਲਦੇ ਹਾਂ ਜੀ।
1: में प्रधानमंत्री केयर्स फंड यानी पीएम केयर्स फंड की स्थापना की गई थी और इसका मकसद था आपदा और आपात स्थिति में लोगों की मदद करना। इसकी शुरुआत महज 2.25 लाख रुपए से हुई थी। उसमें 31 मार्च 2025 तक लगभग 8452 करोड़ रुपए जमा हुए। सरकार ने 18 अगस्त को पीएम केयर्स फंड के खाते सार्वजनिक किए, लेकिन इन आंकड़ों से कई सवाल भी पैदा हुए। ने बात की बीबीसी संवाददाता राघवेंद्र राव से और पूछा ये विवाद क्या है। जब आपके पास ऑलरेडी इतना सारा पैसा है, कई हजार करोड़ रुपए आपके पास मौजूद हैं, उसके बावजूद जो है सरकार ने पैसा खर्च नहीं किया, ये तो एक बात हुई। लेकिन राघवेंद्र, सवाल ये है कि इतना पैसा जब आपके पास ऑलरेडी था और आपने इसे खर्च नहीं किया, ये पैसा आया कहां से, क्या इसकी एंट्रीज है?
2: देखिए, यही सबसे बड़ा जो सवाल है पीएम केयर्स फंड पे, ये पहले दिन से यही सवाल उठ रहा है और इसका अभी तक कोई जवाब किसी को भी नहीं मिल पाया है। क्योंकि जब इतना पैसा इकट्ठा हो रहा है, जिसमें के ऑडिट रिपोर्ट में आपको पढ़ के बता रहा हूं, जो डोमेस्टिक डोनेशंस आए, जो भारत के अंदर से आए, 479 करोड़ रुपीस उस साल में 24-25 में डोमेस्टिक डोनेशंस थे, और फॉरेन डोनेशंस भी थे 92 लाख के आसपास। लेकिन ये नहीं बताया जा रहा है इस रिपोर्ट में कि डोमेस्टिकली भी कौन लोग हैं, इंडिविजुअल्स हैं, कंपनीज हैं जो डोनेट कर रही हैं इस फंड के लिए. और उससे भी ज्यादा जरूरी बात यह है कि जहां ये पैसा दिया गया है अतीत में भी, सिर्फ 2024-25 की बात को अगर हम छोड़ दें, उससे पहले भी, तो पहले की कुछ रिपोर्ट्स में थोड़ा बहुत जिक्र आता था कि ये पैसा कहां दिया गया है. जैसे अगर मैं आपको 2022 की

ਡਾਲਰ ਜਿਹਨੂੰ ਕਹਿੰਦੇ ਵੀ ਆਲਮੋਸਟ 93 ਮਿਲੀਅਨ ਡਾਲਰ ਦਾ ਡਰੋਪ ਹੋਇਆ ਫੋਲੋਇੰਗ ਫਿਸਕਲ ਈਅਰ ਦੇ ਵਿੱਚ। ਇਹ ਸਿਰਫ ਅਮੈਰੀਕਨ ਉਹਦਾ ਸੀਗਾ। ਉਹਦੇ ਨਾਲ ਨਾਲ ਇਹ ਵੀ ਕਹਿੰਦੇ ਵੀ ਬਿਟਵੀਨ ਅਪ੍ਰੈਲ 1 ਤੋਂ ਐਂਡ ਆਫ ਜੁਲਾਈ 26, ਉਸ ਤੋਂ ਬਾਅਦ ਅਗਲੀ ਵਾਰੀ ਜਿਹੜੀ ਹੈ ਇਹ 75 ਮਿਲੀਅਨ ਵਰਥ ਆਫ ਅਮੈਰੀਕਨ ਬੂਜ਼ ਹੈਜ਼ ਬੀਨ ਸੋਲਡ ਇਨ ਦਾ ਪ੍ਰੋਵਿੰਸ। ਸੋ ਸਿਰਫ 75 ਮਿਲੀਅਨ ਦੀ ਜਿਹੜੀ ਅਗਲੇ ਸਾਲ ਜਿਹੜਾ ਹੈ ਜੁਲਾਈ ਤੱਕ ਜਿਹੜੀ ਹੈ ਉਹ ਸੈਲ ਕੀਤੀ। ਇਹਦਾ ਮਤਲਬ ਵੀ ਲੋਕਾਂ ਨੇ ਜਿਹੜਾ ਉਹ ਆਪਣੇ ਆਪ ਹੀ ਘਟਾਉਣੀ ਸ਼ੁਰੂ ਕਰਤੀ, ਕਿਉਂਕਿ ਜੇ ਰੱਖੀ ਵੀ ਹੈ ਤੁਸੀਂ ਪਰ ਉਹ ਪੀਣ ਵਾਲੇ ਜਿਹੜੇ ਨੇ ਉਸ ਲੈਵਲ 'ਤੇ ਨਹੀਂ ਪੀ ਰਹੇ। ਸੋ ਵਨ ਥਰਡ ਆਲਮੋਸਟ ਜਿਹੜੀ ਹੈ ਉਹ ਕਮੀ ਜਿਹੜੀ ਆਈ ਹੈ, ਅਤੇ ਸੋ ਇੰਨੀ ਕੁ ਜਿਹੜੀ ਇਹ ਗੱਲਬਾਤ ਚੱਲ ਰਹੀ ਹੈ ਜੀ। ਸੋ ਇਹ ਕੁਛ ਇੱਕ ਪੋਲੀਟੀਕਲ ਖਬਰਾਂ 'ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ, ਬਟ ਉਹਦੇ ਨਾਲ ਨਾਲ ਆਪਾਂ ਥੋੜ੍ਹਾ ਜਿਹਾ ਅੱਗੇ ਵੱਧ ਕੇ ਕੁਛ ਇੱਕ ਐਸੀਆਂ ਖਬਰਾਂ ਦੇ ਉੱਤੇ ਵੀ ਨਜ਼ਰ ਮਾਰੀਏ ਜਿਹੜੀਆਂ ਕਿ ਡਿਫਰੈਂਟ ਆ ਰਹੀਆਂ। ਇੰਡੀਆ 'ਚ ਮੈਂ ਦੇਖ ਰਿਹਾ ਸੀਗਾ ਵੀ ਇੰਡੀਆ ਦੇ ਅੰਦਰ ਵਾਈਨ ਜਿਹੜੀ ਹੈ ਉਹਨੂੰ ਸਹੀ ਤਰੀਕੇ ਨਾਲ ਚਲਾਉਣ ਵਾਸਤੇ ਪਿੱਛੇ ਜੀ ਇੱਕ US ਤੋਂ ਬੰਦਾ ਜਾਂਦਾ ਇੰਡੀਆ, ਅਤੇ ਉਹ ਦੇਖਦਾ ਵੀ ਵਾਈਨ ਜਿਹੜੀ ਹੈ ਇੰਡੀਆ ਦੇ ਵਿੱਚ ਤਾਂ ਐਸ ਸੱਚ ਮਿਲਦੀ ਨਹੀਂ, ਪਰ ਵਧੀਆ ਵਾਈਨ ਬਣਾਉਣ ਵਾਸਤੇ ਕੀ ਚਾਹੀਦਾ ਵੀ ਚੰਗਾ ਗਰਮ ਵੈਦਰ, ਜਿਹੜੀ ਧੁੱਪ ਜਿਹੜੀ ਕੜਾਕੇਦਾਰ ਧੁੱਪ ਹੋਣੀ ਚਾਹੀਦੀ ਅੰਗੂਰਾਂ ਦੇ ਵਿੱਚ ਪਹੁੰਚੇ, ਅਤੇ ਉਸ ਤੋਂ ਬਾਅਦ ਫਿਰ ਰਾਤ ਨੂੰ ਠੰਡਕ ਹੋ ਜੇ, ਅਤੇ ਫਿਰ ਉਹਨੂੰ ਲਾਉਣ ਤੋਂ ਪਹਿਲਾਂ ਉਹ ਗਰਮ ਰਹਿਣਾ ਚਾਹੀਦਾ, ਕਹਿੰਦਾ ਮਤਲਬ ਵੀ ਬਾਰਿਸ਼ ਨਹੀਂ ਹੋਣੀ ਚਾਹੀਦੀ। ਅਤੇ ਉਹਨੇ ਦੇਖਿਆ ਵੀ ਇਹ ਸਾਰਾ ਕੁਛ ਤਾਂ ਮਹਾਰਾਸ਼ਟਰ 'ਚ ਉਹਨੂੰ ਨਾਗਪੁਰ ਜਾਂ ਜਿੱਥੇ ਵੀ ਉਹਨੇ ਆਪਣੀ ਫੈਕਟਰੀ ਲਾਈ ਤਾਂ ਉੱਥੇ ਤਾਂ ਉਹਦੇ ਹੋਮ ਟਾਊਨ 'ਚ ਹੀ ਸਭ ਕੁਛ ਅਵੇਲੇਬਲ ਹੈ। ਮੈਂ ਇੱਥੇ ਕੈਲੀਫੋਰਨੀਆ 'ਚ ਘੁੰਮਦਾ ਪਿਆ ਜਾਂ US ਦੀਆਂ ਕਈ ਇਹਨਾਂ ਦੇ ਵਿੱਚ ਘੁੰਮ ਕੇ ਆਇਆ, ਅਤੇ ਉਹਨੇ ਜਾ ਕੇ ਘਰ ਆਪਣੇ 20 ਏਕੜ ਜਿਹੜੀ ਉਹਦੀ ਲੈਂਡ ਸੀਗੀ ਉਹਦੇ 'ਚ ਲਾਇਆ। ਬਟ ਜਦੋਂ ਤੱਕ ਉਹਨੂੰ ਇਹ ਸਮਝ ਆਇਆ ਵੀ ਇਹ ਤਾਂ ਵੱਡੀ ਪ੍ਰੋਬਲਮ ਜਿਹੜੀ ਹੈ ਵਾਈਨ ਨੂੰ ਡਿਵੈਲਪ ਕਰਨ 'ਚ, ਉਹ ਆਮ ਲੋਕ ਨਹੀਂ ਹੈਗੇ, ਮਤਲਬ ਸਿਸਟਮ ਨਹੀਂ ਹੈਗਾ, ਇਹ ਵਾਈਨ ਤਾਂ ਹੋ ਹੀ ਸਕਦੀ ਬਟ ਗੌਰਮੈਂਟ ਦੀਆਂ ਪੋਲਿਸੀਜ਼ ਜਿਹੜੀਆਂ ਨੇ ਉਹ ਉਹਨੂੰ ਰੋਕਦੀਆਂ। ਫਿਰ ਉਹਨੇ ਗੌਰਮੈਂਟ ਨੂੰ ਸਮਝਾਇਆ ਵੀ ਜੇ ਇਹ ਜਿਹੜਾ ਅੰਗੂਰ ਹੈ ਆਲਮੋਸਟ 3 ਗੁਣਾ ਮਹਿੰਗਾ ਵਿਕੇਗਾ, ਇਹਦੇ ਨਾਲ ਹੋਰ ਲੇਬਰ ਮਿਲੇਗੀ, ਆਪਣੇ ਲੋਕ ਜਿਹੜੇ ਨੇ ਇੰਗੇਜ ਹੋਣਗੇ, ਅਤੇ ਤੁਸੀਂ ਜਿਹੜੀ ਇੰਨੀ ਡਿਊਟੀ ਲਾਉਂਦੇ ਹੋ ਉਹਨੂੰ ਡਿਊਟੀ ਨੂੰ ਘਟਾਓ ਤਾਂ ਕਿ ਆਮ ਲੋਕ ਜਿਹੜੇ ਨੇ ਉਹ 'ਤੇ ਵੱਧ ਤੋਂ ਵੱਧ ਜਿਹੜੀ ਇਹ ਵਾਈਨ ਪੀ ਸਕਣ ਅਤੇ ਅੰਗੂਰ ਜਿਹੜੇ ਪੈਦਾ ਕਰ ਸਕਣ ਅਤੇ ਉਹ 'ਤੇ ਕੰਮ ਕੀਤਾ। ਸੋ 10 ਸਾਲ ਵਾਸਤੇ ਤਾਂ ਡਿਊਟੀ ਘਟਾਈ ਜਾਂਦੀ ਹੈ। ਉਹਦੇ ਨਾਲ ਹੁੰਦਾ ਕਿ ਵੀ ਜਿਹੜੀ $10 ਦੀ ਵਾਈਨ ਤੁਸੀਂ ਸਮਝੋ ਉਹ $5-6 ਦੀ, ਕਹਿਣ ਦਾ ਮਤਲਬ 1,000 ਰੁਪਏ ਵਾਲੀ ਜਿਹੜੀ ਸੀਗੀ ਉਹ 500-600 ਰੁਪਏ ਦੇ ਵਿੱਚ ਮਿਲਣੀ ਸ਼ੁਰੂ ਹੋ ਗਈ, ਅਤੇ ਲੋਕਾਂ ਨੇ ਵਾਈਨ ਵੀ ਇੰਜੋਏ ਕੀਤੀ ਅਤੇ ਬਿਜ਼ਨਸ ਦਾ ਬਿਜ਼ਨਸ। ਅਤੇ ਆਈਡੀਆ ਜਿਹੜਾ ਹੈ ਉਹਨੇ ਚੇਂਜ ਕਰਕੇ ਦਿਖਾ ਤਾ ਵੀ ਇਹ ਜਿਹੜੀਆਂ ਚੀਜ਼ਾਂ ਨੇ ਜੇ ਤੁਸੀਂ ਚਾਹੋ ਤਾਂ ਸਿਸਟਮ ਵੀ ਚੇਂਜ ਜਿਹੜਾ ਹੈ ਉਹ ਕੀਤਾ ਜਾ ਸਕਦਾ। ਇਹ ਤਾਂ ਹੋ ਗਈਆਂ ਜੀ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਬਾਤਾਂ ਸੀਗੀਆਂ, ਅਤੇ ਮੈਨੂੰ ਲੱਗਦਾ ਵੀ ਅੱਜ ਆਪਾਂ ਕੋਈ ਨਾ ਕੋਈ ਗੀਤ ਸੰਗੀਤ ਵੀ ਸੁਣ ਲਈਏ ਜਾਂਦੇ ਜਾਂਦੇ ਆ ਅਕਸਰ, ਕਿਉਂਕਿ ਜੇ ਤਾਂ ਸਾਡੇ ਨਾਲ ਕੋਈ ਦੋਸਤ ਆਏ ਹੁੰਦੇ ਨੇ ਅਤੇ ਫਿਰ ਆਪਾਂ ਵੱਖਰੀਆਂ ਗੱਲਾਂ ਬਾਤਾਂ ਕਰ ਲੈਂਦੇ, ਬਟ ਅੱਜ ਕਿਉਂਕਿ ਕਿਸੇ ਨੂੰ ਬੁਲਾਇਆ ਨਹੀਂ ਅਤੇ ਇਸ ਕਰਕੇ ਆਪਾਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ ਨਾਲ ਕੁਛ ਇੱਕ ਗੀਤ ਸੰਗੀਤ ਵੀ ਸੁਣਦੇ ਹਾਂ, ਕਿਉਂਕਿ ਗਾਣੇ ਦੇ ਨਾਲ ਵੀ ਜਿਹੜੀ ਮਨ ਦਾ ਮਨੋਰੰਜਨ ਜਿਹੜਾ ਉਹ ਵਧੀਆ ਹੋ ਜਾਂਦਾ। ਸੋ ਇਸ ਕਰਕੇ ਗੀਤ ਸੰਗੀਤ ਜਿਹੜਾ ਉਹ ਵੀ ਚੱਲਦਾ ਰਹਿਣਾ ਚਾਹੀਦਾ। ਇੱਕ ਵਧੀਆ ਜਿਹਾ ਗਾਣਾ ਲੱਭਦੇ ਹਾਂ ਜਿਹੜਾ ਕਿ ਤੁਸੀਂ ਪਸੰਦ ਕਰਦੇ ਹੋ, ਕਿਉਂਕਿ ਗਾਣੇ ਦੇ ਨਾਲ ਜਿਹੜਾ ਉਹ ਦਾਰੋਮਦਾਰ ਜਿਹੜਾ ਉਹ ਡਿਫਰੈਂਟ ਤਰੀਕੇ ਦਾ ਹੋ ਜਾਂਦਾ। ਅਤੇ ਜੇ ਤੁਸੀਂ ਬੋਲੀਵੁੱਡ ਦਾ ਗਾਣਾ ਸੁਣਨਾ ਚਾਹੋਗੇ ਤਾਂ ਬੋਲੀਵੁੱਡ ਦਾ ਸੁਣਾਵਾਂਗੇ, ਜੇ ਤੁਸੀਂ ਚਾਹੋਗੇ ਕਿ ਪੰਜਾਬੀ ਸੁਣਨਾ ਤਾਂ ਫਿਰ ਮੈਂ ਤੁਹਾਨੂੰ ਪੰਜਾਬੀ ਗਾਣਾ ਵੀ ਜਿਹੜਾ ਸੁਣਾ ਸਕਦਾ। ਕੁਛ ਇੱਕ ਹੋਰ ਖਬਰਾਂ ਦੇ ਉੱਤੇ ਵੀ ਨਜ਼ਰ ਮਾਰਾਂਗੇ, ਬਟ ਹਾਲੇ ਪ੍ਰੋਗਰਾਮ ਨੂੰ ਅੱਗੇ ਅਤੇ ਜੇ ਕੁਛ ਇੱਦਾਂ ਦਾ ਹੀ ਸੁਣਾ ਦਈਏ ਵੀ ਜਿਹੜਾ ਪੰਜਾਬੀ ਹਿੰਦੀ ਮਿਕਸ ਟਾਈਪ ਜਿਹਾ ਹੋ ਜਾਵੇ ਅਤੇ ਪੰਜਾਬ ਦੇ ਲੋਕ ਜਿਹੜੇ ਨੇ ਉਹਦੇ 'ਚ ਪਰਫੋਰਮ ਕਰਦੇ ਨੇ। ਵੈਸੇ ਬੋਲੀਵੁੱਡ 'ਚ ਮੈਂ ਦੇਖਿਆ ਵੀ ਸਾਰੇ ਪੰਜਾਬੀ ਜਿਹੜੇ ਨੇ ਹੌਲੀ ਹੌਲੀ ਕਰਕੇ ਉੱਧਰਲੇ ਪਾਸੇ ਪਹੁੰਚ ਜਾਂਦੇ ਆ ਅਤੇ

ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਮੇਸ਼ਾ ਹੀ ਖਬਰਾਂ ਦੇ ਨਾਲ ਜੁੜੇ ਰਹਿੰਦੇ ਹਾਂ, ਚਾਹੇ ਉਹ ਸੋਸ਼ਲ ਮੀਡੀਆ ਹੋਵੇ, ਚਾਹੇ ਉਹ ਨਿਊਜ਼ ਚੈਨਲਸ ਹੋਣ, ਤੇ ਖਬਰਾਂ ਜਿਹੜੀਆਂ ਨੇ ਉਹ ਮੇਜਰ ਪਾਰਟ ਬਣ ਚੁੱਕੀਆਂ ਨੇ ਸਾਡੀ ਜ਼ਿੰਦਗੀ ਦਾ। ਪਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਨੀ ਹੈ ਕਿ ਖਬਰਾਂ, ਹਰ ਖਬਰ ਜਿਹੜੀ ਆ ਉਹ ਸਾਡੇ ਲਈ ਜ਼ਰੂਰੀ ਹੈ, ਕਿ ਖਬਰਾਂ ਸਾਡੇ ਲਈ ਕਿੰਨੀਆਂ ਕੁ ਜ਼ਰੂਰੀ ਨੇ। ਤੇ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਸਾਰ ਹੀ ਖਬਰਾਂ ਸੁਣਦੇ ਹਾਂ, ਜਾਂ ਸੋਸ਼ਲ ਮੀਡੀਆ 'ਤੇ ਸਕਰੋਲ ਕਰਦੇ ਹਾਂ, ਜਾਂ ਖਬਰਾਂ ਨੂੰ ਦੇਖਦੇ ਹਾਂ ਕਿਸੇ ਵੀ ਮੀਡੀਆ ਰਾਹੀਂ ਹੋਣ, ਚਾਹੇ ਨਿਊਜ਼ ਚੈਨਲ ਹੋਣ, ਚਾਹੇ ਉਹ ਰੇਡੀਓ ਹੋਵੇ, ਤੇ ਉਹ ਸਾਡੇ ਦੇ ਉੱਤੇ ਕੀ ਪ੍ਰਭਾਵ ਪਾਉਂਦੀਆਂ ਨੇ, ਕਿਉਂਕਿ ਸਾਡੇ ਜਿਹੜੇ ਦਿਮਾਗ ਦੇ ਉੱਤੇ ਬਹੁਤ ਸਾਰੇ ਪ੍ਰਭਾਵ ਪੈਂਦੇ ਨੇ, ਖਾਸ ਕਰਕੇ ਸਵੇਰੇ ਜਦੋਂ ਅਸੀਂ ਉੱਠਦੇ ਹਾਂ, ਤੇ ਉੱਠਦੇ ਸਾਰ ਹੀ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਖਬਰਾਂ ਦੇ ਨਾਲ ਕਰਦੇ ਹਾਂ, ਤੇ ਬਹੁਤ ਸਾਰੇ ਜਿਹੜੇ ਪ੍ਰਭਾਵ ਨੇ ਉਹ ਸਾਡੇ ਉੱਤੇ ਪੈਂਦੇ ਨੇ, ਜਿਹੜੇ ਕਿ ਸਾਰਾ ਦਿਨ ਸਾਡੇ ਨਾਲ ਜਿਹੜੇ ਉਹ ਰਹਿੰਦੇ ਨੇ। ਤੇ ਇਸੇ ਬਾਰੇ ਹੀ ਅਸੀਂ ਗੱਲਬਾਤ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਸੋ ਦੋਸਤੋ, ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਰਿਹਾ ਜੀ ਸਾਡੇ ਸਪੋਂਸਰਸ ਦੇ ਸਹਿਯੋਗ ਦੇ ਨਾਲ। ਇਸ ਪ੍ਰੋਗਰਾਮ ਦੇ ਪਹਿਲੇ ਸਪੋਂਸਰ ਨੇ ਸੋਨਿਕ ਇੰਸ਼ੋਰੈਂਸ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਦੇ ਲਈ ਯਾਦ ਰੱਖੋ ਜੀ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾਹੁਰੀ, ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ

87 832 1208 ਤੇ ਸੋ ਜੇਕਰ ਤੁਸੀਂ ਓਨਰ ਆਪਰੇਟਰ ਹੋ ਜਾਂ ਫਿਰ ਤੁਹਾਡੀ ਟਰੱਕਾਂ ਦੀ ਕੰਪਨੀ ਹੈ ਤੇ ਤੁਹਾਨੂੰ ਵਧੀਆ ਰੇਟ ਤੇ ਇੰਸ਼ੋਰੈਂਸ ਚਾਹੀਦੀ ਹੈ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਪ੍ਰੋਗਰਾਮ ਦੇ ਦੂਸਰੇ ਸਪਾਂਸਰ ਨੇ YYC ਹੋਮ ਕੇਅਰ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਬਜ਼ੁਰਗ ਹੈ ਜਿਨ੍ਹਾਂ ਦੀ ਤੁਸੀਂ ਟੇਕ ਕੇਅਰ ਕਰਦੇ ਹੋ ਜਾਂ ਫਿਰ ਤੁਹਾਨੂੰ ਸਿਹਤ ਸਹੂਲਤਾਂ ਦੀ ਜ਼ਰੂਰਤ ਹੈ ਤੇ ਤੁਸੀਂ ਵੀਰਪਾਲ ਕੌਰ ਢਾਠੋਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ YYC ਹੋਮ ਕੇਅਰ ਤੋਂ ਇਹ ਸਰਵਿਸਿਸ ਪ੍ਰੋਵਾਈਡ ਕਰਦੇ ਨੇ ਫੋਨ ਨੰਬਰ ਹੈ ਜੀ 8257600983 ਸੋ ਬਹੁਤ ਹੀ ਵਧੀਆ ਸਰਵਿਸਿਸ ਦਿੰਦੇ ਨੇ ਆਪਣੀ ਪੰਜਾਬੀ ਬੋਲੀ ਦੇ ਵਿੱਚ ਸਰਵਿਸਿਸ ਪ੍ਰੋਵਾਈਡ ਕਰਦੇ ਨੇ ਵੀਰਪਾਲ ਕੌਰ ਢਾਠੋਰਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਓਐਸਐਸ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਵਿੱਚ ਉਹਨਾਂ ਦੀ ਲੋਕੇਸ਼ਨ ਹੈ ਸੋ ਓਐਸਐਸ ਸਮਾਈਲ ਮੈਡੀਕਲ ਦੇ ਕੋਲ ਐਕਸਪਰਟ ਡਾਕਟਰਸ ਦੀ ਟੀਮ ਹੈ ਜਿਹੜੀ ਕਿ ਤੁਹਾਡੇ ਚੈੱਕਅਪ ਕਰਦੀ ਹੈ ਅਪੁਆਇੰਟਮੈਂਟ ਵੀ ਬਣਾਉਣ ਦੀ ਜ਼ਰੂਰਤ ਨਹੀਂ ਹੈ ਸੋ ਪੇਸ਼ੈਂਟ ਨਵੇਂ ਜਿਹੜੇ ਨੇ ਉਹ ਲੈ ਜਾ ਰਹੇ ਨੇ ਪਰ ਫਿਰ ਵੀ ਕੋਸ਼ਿਸ਼ ਕਰੋ ਕਿ ਅਪੁਆਇੰਟਮੈਂਟ ਬਣਾ ਕੇ ਹੀ ਜਾਓ ਪਰ ਕਹਿੰਦੇ ਨੇ ਕਿ ਅਪੁਆਇੰਟਮੈਂਟ ਬਣਾਉਣ ਦੀ ਵੀ ਲੋੜ ਨਹੀਂ ਹੈ ਜੇਕਰ ਤੁਹਾਨੂੰ ਕੋਈ ਐਮਰਜੈਂਸੀ ਪੈਂਦੀ ਹੈ ਤੇ 5876174696 ਇਹਨਾਂ ਦਾ ਫੋਨ ਨੰਬਰ ਹੈ ਜੀ ਮਾਹਿਰ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਇਲਾਜ ਕਰਵਾ ਸਕਦੇ ਹੋ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾ ਰਹੇ ਨੇ ਮਰਸਡੀਜ਼ ਬੈਂਜ਼ ਕੈਲਗਰੀ ਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਡੀਲਰਸ਼ਿਪ ਹੈ ਜੀ ਨਾਰਥ ਈਸਟ ਕੈਲਗਰੀ ਕੰਟਰੀ ਹਿਲਸ ਦੇ ਵਿੱਚ ਸੋ ਇੱਥੇ ਤੁਸੀਂ ਜਾ ਕੇ ਵਧੀਆ ਵਧੀਆ ਡੀਲਸ ਜਿਹੜੀਆਂ ਲੈ ਸਕਦੇ ਨੇ ਔਰ ਗੌਰਵ ਸ਼ਰਮਾ ਹੋਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ 403-903-6657 ਇਹਨਾਂ ਦਾ ਫੋਨ ਨੰਬਰ ਹੈ ਪ੍ਰੋਗਰਾਮ ਦੇ ਅਗਲੇ ਸਪੋਂਸਰ ਨੇ ਜੀ ਪੰਜਾਬ ਇੰਸ਼ੋਰੈਂਸ ਪੰਜਾਬ ਇੰਸ਼ੋਰੈਂਸ ਤੋਂ ਤੁਸੀਂ ਲਾਈਫ ਇੰਸ਼ੋਰੈਂਸ ਸੁਪਰਵੀਜ਼ਾ ਇੰਸ਼ੋਰੈਂਸ ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਇੰਸ਼ੋਰੈਂਸ ਚਾਹੀਦੀ ਹੈ ਕਿਸੇ ਵੀ ਤੁਹਾਡਾ ਕੋਈ ਸਵਾਲ ਹੈ ਇੰਸ਼ੋਰੈਂਸ ਦੇ ਸੰਬੰਧੀ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਹਰਪਿੰਦਰ ਸਿੱਧੂ ਹੋਰਾਂ ਦਾ ਫੋਨ ਨੰਬਰ ਹੈ ਜੀ 403-404-3500 ਮਦਰ ਇੰਡੀਆ ਰੈਸਟੋਰੈਂਟ ਪ੍ਰੋਗਰਾਮ ਦੇ ਅਗਲੇ ਸਪੋਂਸਰ ਨੇ ਮਦਰ ਇੰਡੀਆ ਰੈਸਟੋਰੈਂਟ ਜਿਹੜਾ ਸਾਊਥ ਏਸ਼ੀਅਨ ਕੁਜ਼ੀਨ ਹੈ ਜੀ ਇਹਨਾਂ ਦੇ ਕੋਲ 24 ਘੰਟੇ 7 ਦਿਨ ਬਫੇ ਲੱਗਦੇ ਨੇ ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ 40 ਤੋਂ ਵੱਧ ਆਈਟਮਾਂ ਇਹਨਾਂ ਕੋਲ ਅਵੇਲੇਬਲ ਹੁੰਦੀਆਂ ਨੇ ਜੀ ਔਰ ਤੁਸੀਂ ਦੇਸੀ ਘਿਓ ਦੇ ਬਣੇ ਖਾਣੇ ਇੰਜੋਏ ਕਰ ਸਕਦੇ ਹੋ ਇਹਨਾਂ ਕੋਲੋਂ ਇਹਨਾਂ ਦਾ ਫੋਨ ਨੰਬਰ 403-903-7077 ਪਿਕਸਲ ਫੋਟੋ ਸਟੂਡੀਓ ਪ੍ਰੋਗਰਾਮ ਦੇ ਆਖਰੀ ਸਪੋਂਸਰ ਨੇ ਜੀ ਸਵਾਨਾ ਬਾਜ਼ਾਰ ਨਾਰਥ ਈਸਟ ਵਿੱਚ ਉਹਨਾਂ ਦੀ ਲੋਕੇਸ਼ਨ ਹੈ ਸੋ ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ ਸੋ ਜੇਕਰ ਤੁਸੀਂ ਕੋਈ ਵੀ ਕਿਸੇ ਵੀ ਕਿਸਮ ਦੀ ਫੋਟੋ ਖਿਚਵਾਉਣੀ ਹੋਵੇ ਪਾਸਪੋਰਟ ਸਾਈਜ਼ ਫੋਟੋ OCI ਲਈ ਵੀਜ਼ਾ ਲਈ ਜਾਂ ਕਿਸੇ ਹੋਰ ਕਿਸਮ ਦੀ ਤੁਹਾਨੂੰ ਗਵਰਨਮੈਂਟ ID ਦੇ ਲਈ ਤੁਹਾਨੂੰ ਫੋਟੋ ਚਾਹੀਦੀ ਹੈ ਤਾਂ ਤੁਸੀਂ ਪਿਕਸਲ ਫੋਟੋ ਸਟੂਡੀਓ ਦੇ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਕੋਲ ਤੁਸੀਂ ਪੋਰਟਰੇਟਸ ਵੀ ਬਣਵਾ ਸਕਦੇ ਹੋ 403-947-0060 ਇਹਨਾਂ ਦਾ ਫੋਨ ਨੰਬਰ ਹੈ ਸੋ ਇਹ ਤੇ ਸਨ ਜੀ ਸਾਡੇ ਸਪੋਂਸਰਸ ਔਰ ਸਾਡੇ ਸਾਰੇ ਹੀ ਸਪੋਂਸਰਸ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਰਿਹਾ ਕਿਉਂਕਿ ਸਪੋਂਸਰਸ ਤੋਂ ਬਿਨਾਂ ਜਿਹੜਾ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਣੇ ਮੁਸ਼ਕਲ ਹੋ ਜਾਂਦੇ ਨੇ ਸੋ ਸਾਰੇ ਹੀ ਸਪੋਂਸਰਸ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਨੀ ਹੈ ਕਿ ਜਿਹੜਾ ਅਸੀਂ ਸਵੇਰੇ ਉੱਠਦਿਆਂ ਸਾਰ ਹੀ ਖਬਰਾਂ ਵੇਖਦੇ ਹਾਂ ਜਾਂ ਸੁਣਦੇ ਹਾਂ ਜਾਂ ਅਸੀਂ ਸੋਸ਼ਲ ਮੀਡੀਆ ਨੂੰ ਸਕਰੋਲ ਕਰਦੇ ਹਾਂ ਜਾਂ ਅਸੀਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਹੈ ਕਿਉਂਕਿ ਚਾਰੇ ਪਾਸੇ ਖਬਰਾਂ ਦੀ ਭਰਮਾਰ ਹੁੰਦੀ ਹੈ ਚਾਹੇ ਉਹ ਸੋਸ਼ਲ ਮੀਡੀਆ ਹੋਵੇ ਫੇਸਬੁੱਕ ਹੋਵੇ ਇੰਸਟਾਗ੍ਰਾਮ ਹੋਵੇ ਕਿਸੇ ਨਾ ਕਿਸੇ ਤਰ੍ਹਾਂ ਦੀ ਖਬਰ ਜਿਹੜੀ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਆਉਂਦੀ ਹੈ ਪਰ ਕੁਐਸਚਨ ਇਹ ਹੈ ਕਿ ਕੀ ਹਰ ਖਬਰ ਸਾਡੇ ਲਈ ਜ਼ਰੂਰੀ ਹੁੰਦੀ ਹੈ ਕਿ ਕੀ ਸਵੇਰੇ ਉੱਠਦਿਆਂ ਸਾਰ ਹੀ ਅਸੀਂ ਜਿਹੜੀਆਂ ਉਹ ਖਬਰਾਂ ਸੁਣਨੀਆਂ ਜਾਂ ਦੇਖਣੀਆਂ ਉਹ ਸਾਡੇ ਲਈ ਜ਼ਰੂਰੀ ਹੁੰਦੀਆਂ ਨੇ ਅਤੇ ਉਹਨਾਂ ਦਾ ਕੀ ਪ੍ਰਭਾਵ ਪੈਂਦਾ ਹੈ ਸਾਡੇ ਉੱਤੇ ਕਿਉਂਕਿ ਸਾਡੇ ਮਨ ਦੇ ਉੱਤੇ ਬਹੁਤ ਸਾਰੇ ਪ੍ਰਭਾਵ ਪੈਂਦੇ ਨੇ ਹਰ ਚੀਜ਼ ਦਾ ਪ੍ਰਭਾਵ ਪੈਂਦਾ ਹੈ ਜੇਕਰ ਅਸੀਂ ਕੋਈ ਪੋਜ਼ਿਟਿਵ ਚੀਜ਼ ਕਰਦੇ ਹਾਂ ਉਹਦਾ ਵੀ ਪ੍ਰਭਾਵ ਪੈਂਦਾ ਹੈ ਜੇਕਰ ਅਸੀਂ ਕੋਈ ਨੈਗੇਟਿਵ ਚੀਜ਼ ਕਰਦੇ ਹਾਂ ਤਾਂ ਉਹਦਾ ਵੀ ਪ੍ਰਭਾਵ

ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਰ ਵੀ ਹੋਣਗੇ ਅੱਗੇ ਚੱਲ ਕੇ ਦੱਸਾਂਗੇ ਕਿ ਕਿਸ ਕਿਸ ਤਰ੍ਹਾਂ ਦੇ ਪ੍ਰਭਾਵ ਪੈਂਦੇ ਨੇ ਤੇ ਕਿਉਂ ਅਸੀਂ ਜਿਹੜਾ ਆਪਣੇ ਆਪ ਨੂੰ ਜਿਹੜਾ ਸਟ੍ਰੈਸ ਦਿੰਦੇ ਹਾਂ ਅਨਸੈਸਰੀ ਖ਼ਬਰਾਂ ਨੂੰ ਜਾਣ ਕੇ ਜਾਂ ਜਿਹੜੀਆਂ ਖ਼ਬਰਾਂ ਦੀ ਸਾਨੂੰ ਜ਼ਰੂਰਤ ਨਹੀਂ ਹੈ ਅਸੀਂ ਉਹ ਵੀ ਜਿਹੜਾ ਸੁਣਨਾ ਚਾਹੁੰਦੇ ਹਾਂ ਕਈ ਵਾਰੀ ਅਸੀਂ ਮਲਟੀਪਲ ਸੋਰਸਿਸ ਤੋਂ ਖ਼ਬਰਾਂ ਸੁਣਦੇ ਹਾਂ ਸੋ ਉਹਦੇ ਜਿਹੜੇ ਉਹ ਹਮੇਸ਼ਾ ਹੀ ਬੁਰੇ ਪ੍ਰਭਾਵ ਪੈਂਦੇ ਨੇ ਸੋ ਫਿਲਹਾਲ ਚੱਲਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਗੀਤ ਵੱਲ ਪਹਿਲਾ ਗੀਤ ਤੁਸੀਂ ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਸੁਣਿਆ ਤੇ ਦੋਸਤੋ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਹੈ ਜੀ ਹਰਜੀਤ ਹਰਮਨ ਦੀ ਆਵਾਜ਼ ਵਿੱਚ ਇਹ ਗੀਤ

ਹੁਣ ਤੁਸੀਂ ਕੀ ਸੁਣਿਆ ਜੀ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਤੇ ਦੋਸਤੋ ਰੇਡੀਓ ਸੁਰਸੰਗਮ ਤੇ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਸੁਰਸੰਗਮ ਲਾਈਵ ਵਿਦ ਕੁਕੀ ਜਨਾਬ ਮੀਰਾ ਤੇ ਤੁਹਾਡਾ ਸਾਥ ਰਹੇਗਾ ਜੀ ਠੀਕ 9 ਵਜੇ ਤੱਕ

0: ਅੱਜ ਦੇ ਅਸੀਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਕਿ ਕੀ ਸਵੇਰੇ ਸਵੇਰੇ ਉੱਠ ਕੇ ਖਬਰਾਂ ਸੁਣਨੀਆਂ ਜ਼ਰੂਰੀ ਹੁੰਦੀਆਂ ਨੇ ਜਾਂ ਫਿਰ ਥੋੜਾ ਜਿਹਾ ਆਪਣੇ ਮਾਇੰਡ ਨੂੰ ਆਪਣੇ ਦਿਮਾਗ ਨੂੰ ਥੋੜਾ ਜਿਹਾ ਸੈੱਟ ਕਰਕੇ ਜਾਂ ਥੋੜਾ ਜਿਹਾ ਧਿਆਨ ਲਾ ਕੇ ਜਾਂ ਥੋੜਾ ਜਿਹਾ ਆਪਣਾ ਕੋਈ ਰਿਚੁਅਲ ਕਰਕੇ ਫਿਰ ਤੁਸੀਂ ਖਬਰਾਂ ਵੱਲ ਹੋਵੋ ਜਾਂ ਸੋਸ਼ਲ ਮੀਡੀਆ ਵੱਲ ਹੋਵੋ ਤੇ ਕੀ ਇਹ ਚੰਗਾ ਰਹਿੰਦਾ ਹੈ। ਸੋ ਜੇਕਰ ਅਸੀਂ ਸਵੇਰੇ ਸਵੇਰੇ ਉੱਠ ਕੇ ਖਬਰਾਂ ਸੁਣਦੇ ਹਾਂ ਸੋ ਸਵੇਰੇ ਸਵੇਰੇ ਸਾਡਾ ਮਾਇੰਡ ਜਿਹੜਾ ਹੁੰਦਾ ਨਾ ਉਹ ਬੜੇ ਹੀ ਕਾਮ ਬੜੇ ਹੀ ਸ਼ਾਂਤ ਜਿਹੀ ਸਟੇਟ ਦੇ ਵਿੱਚ ਹੁੰਦਾ ਆ ਕਿਉਂਕਿ ਸਾਰੀ ਰਾਤ ਜਿਹੜਾ ਸਾਡਾ ਮਾਇੰਡ ਹੁੰਦਾ ਉਹ ਸਬਕੌਂਸ਼ੀਅਸ ਮਾਇੰਡ ਜਿਹੜਾ ਸਾਡਾ ਐਕਟ ਕਰ ਰਿਹਾ ਹੁੰਦਾ ਆ ਸੋ ਉਹਦੇ ਵਿੱਚੋਂ ਨਿਕਲ ਕੇ ਆਪਾਂ ਜਿਹੜਾ ਦਿਨ ਦੀ ਸ਼ੁਰੂਆਤ ਕਰਨੀ ਹੁੰਦੀ ਆ ਔਰ ਸਾਡਾ ਜਿਹੜਾ ਬ੍ਰੇਨ ਹੈ ਉਹਦੀਆਂ ਵੇਵਸ ਜਿਹੜੀਆਂ ਨੇ ਉਹ ਡਿਫਰੈਂਟ ਫ੍ਰੀਕੁਐਂਸੀ 'ਤੇ ਹੁੰਦੀਆਂ ਨੇ ਜਿੱਥੇ ਅਸੀਂ ਬਹੁਤ ਚੀਜ਼ਾਂ ਅਡੋਪਟ ਕਰਦੇ ਹਾਂ ਤੇ ਜਦੋਂ ਅਸੀਂ ਉਹ ਚੀਜ਼ਾਂ ਨੂੰ ਅਡੋਪਟ ਕਰਦੇ ਹਾਂ ਤੇ ਸਿੱਧੀਆਂ ਸਾਡੇ ਸਬਕੌਂਸ਼ੀਅਸ ਮਾਇੰਡ ਦੇ ਵਿੱਚ ਲੱਥ ਜਾਂਦੀਆਂ ਨੇ ਸੋ ਜੇਕਰ ਸਵੇਰੇ ਉੱਠ ਕੇ ਤੁਸੀਂ ਨੈਗੇਟਿਵ ਨਿਊਜ਼ ਜਿਹੜੀਆਂ ਸੁਣਦੇ ਹੋ ਜਾਂ ਫਿਰ ਸੋਸ਼ਲ ਮੀਡੀਆ ਨੂੰ ਸਕਰੋਲ ਕਰਦੇ ਹੋ ਜਿੱਥੇ ਤੁਹਾਨੂੰ ਵੱਖ ਵੱਖ ਤਰ੍ਹਾਂ ਦੀਆਂ ਨਿਊਜ਼ ਸੁਣਨ ਨੂੰ ਦੇਖਣ ਨੂੰ ਮਿਲਣਗੀਆਂ ਜੋ ਵੀ ਤੁਸੀਂ ਅਬਜ਼ਾਰਬ ਕਰ ਰਹੇ ਹੋ ਸੋਸ਼ਲ ਮੀਡੀਆ ਤੋਂ ਜਾਂ ਨਿਊਜ਼ ਚੈਨਲ ਤੋਂ ਜਾਂ ਰੇਡੀਓ ਚੈਨਲਸ ਤੋਂ ਉਹ ਤੁਹਾਡੇ ਸਿੱਧੇ ਸਬਕੌਂਸ਼ੀਅਸ ਮਾਇੰਡ ਦੇ ਉੱਤੇ ਅਸਰ ਕਰਦੀਆਂ ਨੇ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਜਿਹੜਾ ਇੱਕ ਸਵੇਰੇ ਸਵੇਰੇ ਉੱਠ ਕੇ ਜਿੱਥੇ ਤੁਸੀਂ ਪੋਜ਼ਿਟਿਵ ਕੋਈ ਆਪਣੇ ਮਾਇੰਡ ਨੂੰ ਫੀਡਿੰਗ ਕਰਨੀ ਹੈ ਤੇ ਉੱਥੇ ਤੁਸੀਂ ਨੈਗੇਟਿਵ ਫੀਡ ਕਰਦੇ ਹੋ ਆਪਣੇ ਮਾਇੰਡ ਨੂੰ ਜਿਹੜੀ ਕਿ ਤੁਹਾਡੇ ਮਾਇੰਡ ਦੇ ਵਿੱਚ ਇੱਕ ਡਰ ਜਾਂ ਫਿਰ ਇੱਕ ਗੁੱਸੇ ਦੀ ਭਾਵਨਾ ਲਿਆ ਸਕਦੀ ਹੈ ਜਾਂ ਫਿਰ ਜਿਹੜਾ ਆ ਉਹ ਤੁਹਾਨੂੰ ਬਹੁਤ ਜ਼ਿਆਦਾ ਤੁਸੀਂ ਹਾਈਪਰ ਹੋ ਸਕਦੇ ਹੋ ਕਿਉਂਕਿ ਜਦੋਂ ਤੁਸੀਂ ਸਵੇਰੇ ਕੋਈ ਇਹੋ ਜਿਹੀ ਨਿਊਜ਼ ਸੁਣਦੇ ਹੋ ਜਿਹੜੀ ਤੁਹਾਡੇ ਦਿਲ ਦੇ ਉੱਤੇ ਸਿੱਧਾ ਅਸਰ ਕਰਦੀ ਹੈ ਤੇ ਫਿਰ ਉਹਦੇ ਨਾਲ ਤੁਹਾਨੂੰ ਜਿਹੜੀ ਐਂਗਜ਼ਾਇਟੀ ਜਾਂ ਫਿਰ ਗੁੱਸਾ ਜਾਂ ਬਹੁਤ ਜ਼ਿਆਦਾ ਹਾਈਪਰ ਹੋ ਜਾਣਾ ਇਹ ਪ੍ਰੋਬਲਮਸ ਜਿਹੜੀਆਂ ਨੇ ਉਹ ਹੋ ਸਕਦੀਆਂ ਨੇ ਸੋ ਇਹਨਾਂ ਨੂੰ ਅਵੋਇਡ ਕਰਨ ਦੇ ਲਈ ਸਵੇਰੇ ਸਵੇਰੇ ਜਿਹੜੀਆਂ ਖਬਰਾਂ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਪਹਿਲਾਂ ਅਵੋਇਡ ਕਰਨਾ ਚਾਹੀਦਾ ਪਹਿਲਾਂ ਤੁਸੀਂ ਆਪਣੇ ਮਾਇੰਡ ਨੂੰ ਥੋੜ੍ਹਾ ਜਿਹਾ ਸੈੱਟ ਕਰੋ ਤੇ ਫਿਰ ਤੁਸੀਂ ਜਿਹੜਾ ਉਹ ਖਬਰਾਂ ਵੱਲ ਹੋਵੋ ਸੋ ਲਓ ਜੀ ਫਿਲਹਾਲ ਅਸੀਂ ਹੁੰਦੇ ਹਾਂ ਜੀ ਅਗਲੇ ਗੀਤ ਵੱਲ ਔਰ ਬਹੁਤ ਹੀ ਖੂਬਸੂਰਤ ਗੀਤ ਹੈ ਜੀ ਬਲਕਾਰ ਸਿੱਧੂ ਤੇ ਮਨਪ੍ਰੀਤ ਅਖਤਰ ਦੀਆਂ ਆਵਾਜ਼ਾਂ ਦੇ ਵਿੱਚ ਕਿਉਂਕਿ ਗੱਲਾਂ ਬਾਤਾਂ ਦੇ ਨਾਲ ਗੀਤ ਸੰਗੀਤ ਜਿਹੜਾ ਹੈ ਉਹਦਾ ਵੀ ਆਪਣਾ ਵੱਖਰਾ ਰੰਗ ਹੁੰਦਾ ਔਰ ਸੰਗੀਤ ਤੁਸੀਂ ਜਾਣਦੇ ਹੋ ਕਿ ਇਹ ਰੂਹ ਦੀ ਖੁਰਾਕ ਵੀ ਇਹਨੂੰ ਕਹਿੰਦੇ ਨੇ ਤੇ ਨਾਲ ਦੀ ਨਾਲ ਇਹ ਮਨ ਨੂੰ ਸਕੂਨ ਵੀ ਦਿੰਦਾ ਹੈ
1: ਜ਼ਰਾ ਗੱਲ ਤੇ

ਤੁਸੀਂ ਗੀਤ ਸੁਣਿਆ ਜੀ ਬਲਕਾਰ ਸਿੱਧੂ ਤੇ ਮਨਪ੍ਰੀਤ ਅਖਤਰ ਦੀਆਂ ਆਵਾਜ਼ਾਂ ਦੇ ਵਿੱਚ ਤੇ ਜਨਾਬ ਪ੍ਰੋਗਰਾਮ ਚੱਲ ਰਿਹਾ ਜੀ ਸੁਰ ਸੰਗਮ ਲਾਈਵ ਵਿਦ ਕੁਕੀ ਰੇਡੀਓ ਸੁਰ ਸੰਗਮ ਤੇ ਇਸ ਪ੍ਰੋਗਰਾਮ ਦੇ ਸਪੋਂਸਰ ਨੇ ਜੀ ਸੋਨਿਕ ਇੰਸ਼ੋਰੈਂਸ 5878321208 YYC Home Care 8257600983 OSS Smile Medical Clinic 5876174696 Mercedes Benz 403903-6757 Punjab Insurance 403-404-3500 Mother India Restaurant 403-936-7777 and Pixel Photo Studio 403-947-0060.

ਸੋ ਦੋਸਤੋ ਇਨਫੋਰਮੇਸ਼ਨ ਜਿਹੜੀ ਤੁਸੀਂ ਖਬਰਾਂ ਦੇ ਜ਼ਰੀਏ ਸਵੇਰੇ ਸਵੇਰੇ ਅਬਜ਼ਾਰਬ ਕਰਦੇ ਹੋ ਤੇ ਉਹਦਾ ਜਿਹੜਾ ਬਹੁਤ ਹੀ ਜਿਹੜਾ ਮਾੜਾ ਪ੍ਰਭਾਵ ਸਾਡੀ ਬਾਡੀ ਦੇ ਉੱਤੇ ਸਾਡੇ ਮਾਈਂਡ ਦੇ ਉੱਤੇ ਪੈਂਦਾ ਹੈ ਕਿਉਂਕਿ

ਦੇਰ ਵੇਲੇ ਸਾਡਾ ਮਾਈਂਡ ਜਿਹੜਾ ਹੈ ਉਹ ਬਹੁਤ ਹੀ ਰਿਸੈਪਟਿਵ ਮੋਡ ਦੇ ਵਿੱਚ ਹੁੰਦਾ ਆ, ਜਿੱਥੇ ਅਸੀਂ ਆਪਣੇ ਮਾਈਂਡ ਨੂੰ ਜਦੋਂ ਪੋਜ਼ਿਟਿਵ ਚੀਜ਼ਾਂ ਦੇ ਨਾਲ ਜੋੜਦੇ ਹਾਂ ਤੇ ਉਹਦਾ ਸਾਨੂੰ ਜ਼ਿਆਦਾ ਫਾਇਦਾ ਹੁੰਦਾ ਆ। ਇਸੇ ਕਰਕੇ ਹੀ ਜਿਹੜੀ ਮੈਡੀਟੇਸ਼ਨ ਜਿਹੜੀ ਕਹੀ ਜਾਂਦੀ ਹੈ ਸਵੇਰ ਨੂੰ ਕਰਨੀ ਚਾਹੀਦੀ ਹੈ, ਔਰ ਆਪਣੇ ਆਪ ਦੇ ਨਾਲ ਤੁਸੀਂ ਜੁੜੋ, ਚੰਗੀ ਚੰਗੀ ਥਿੰਕਿੰਗ ਕਰੋ ਔਰ ਚੰਗੀ ਸੋਚ ਰੱਖੋ, ਸਵੇਰੇ ਸਵੇਰੇ ਉੱਠ ਕੇ ਗ੍ਰੈਟੀਚਿਊਡ ਕਰੋ, ਪਰਮਾਤਮਾ ਦਾ ਸ਼ੁਕਰਾਨਾ ਕਰੋ। ਔਰ ਜਦੋਂ ਅਸੀਂ ਇਸ ਦੇ ਉਲਟ ਨੈਗੇਟਿਵ ਖ਼ਬਰਾਂ ਨੂੰ ਕੰਜ਼ਿਊਮ ਕਰਦੇ ਹਾਂ ਤੇ ਫਿਰ ਉਹ ਖ਼ਬਰਾਂ ਸਾਡੀ ਜਿਹੜੀ ਸੋਚ ਨੂੰ ਪ੍ਰਭਾਵਿਤ ਕਰਦੀਆਂ ਨੇ, ਤੇ ਸਾਡੀ ਜਦੋਂ ਸੋਚ ਪ੍ਰਭਾਵਿਤ ਹੁੰਦੀ ਹੈ ਤੇ ਫਿਰ ਸਾਰਾ ਕੁਝ ਹੀ ਪ੍ਰਭਾਵਿਤ ਹੋ ਜਾਂਦਾ ਹੈ। ਸੋ ਇਹਦਾ ਜਿਹੜਾ ਨੈਗੇਟਿਵ ਇੰਪੈਕਟ ਖ਼ਬਰਾਂ ਦਾ, ਮੈਂ ਇਹ ਨਹੀਂ ਕਹਿੰਦੀ ਕਿ ਖ਼ਬਰਾਂ ਨਹੀਂ ਸੁਣਨੀਆਂ ਚਾਹੀਦੀਆਂ ਨੇ, ਕਿਉਂਕਿ ਸਾਨੂੰ ਪਤਾ ਲੱਗਦਾ ਰਹਿੰਦਾ ਕਿ ਸਾਡੇ ਆਲੇ ਦੁਆਲੇ ਕੀ ਹੋ ਰਿਹਾ, ਪਰ ਸਵੇਰੇ ਅੱਖਾਂ ਖੋਲਦਿਆਂ ਸਾਰ ਹੀ ਖ਼ਬਰਾਂ ਜਿਹੜੀਆਂ ਨੇ ਉਹ ਇੱਕ ਕਿਸਮ ਦੀਆਂ, ਜੇ ਮੈਂ ਇਹ ਕਹਿ ਦਵਾਂ ਕਿ ਜ਼ਹਿਰ ਵਾਂਗ ਹੋ ਜਾਂਦੀਆਂ ਨੇ, ਤੇ ਇਹਦੇ 'ਚ ਕੋਈ ਗਲਤ ਗੱਲ ਨਹੀਂ ਹੋਏਗੀ। ਸੋ ਆਪਣੇ ਆਪ ਨੂੰ ਇਸ ਜ਼ਹਿਰ ਤੋਂ ਸਵੇਰੇ ਸਵੇਰੇ ਦੂਰ ਰੱਖੋ ਤੇ ਚੰਗੀਆਂ ਚੰਗੀਆਂ ਗੱਲਾਂ ਜਿਹੜੀਆਂ ਨੇ ਉਹ ਸਵੇਰੇ ਸਵੇਰੇ ਉੱਠ ਕੇ ਸੋਚਿਆ ਕਰੋ, ਔਰ ਚੰਗਾ ਚੰਗਾ ਜਦੋਂ ਅਸੀਂ ਸੋਚਦੇ ਹਾਂ ਤੇ ਫਿਰ ਸਾਰਾ ਦਿਨ ਸਾਡਾ ਵਧੀਆ ਨਿਕਲਦਾ। ਔਰ ਵਧੀਆ ਦਿਨ ਜਿਹੜਾ ਇਸ ਵੇਲੇ, ਜਿਹੜੀ ਬੜੀ ਖੂਬਸੂਰਤ ਸ਼ਾਮ ਇਸ ਵੇਲੇ ਚੱਲ ਰਹੀ ਹੈ ਜੀ, ਔਰ ਬਾਹਰ ਦਾ ਮੌਸਮ ਵੀ ਬਹੁਤ ਹੀ ਖੂਬਸੂਰਤ ਹੈ, ਸਟੂਡੀਓ ਦਾ ਮੌਸਮ ਵੀ ਬਹੁਤ ਸੁਹਾਵਣਾ ਹੈ, ਤੇ ਇਹੋ ਜਿਹੇ ਮੌਸਮ ਦੇ ਵਿੱਚ ਇੱਕ ਖੂਬਸੂਰਤ ਜਿਹਾ ਗੀਤ ਜਿਹੜਾ ਤੁਹਾਨੂੰ ਸੁਣਾਵਾਂ। ਇਹ ਗੀਤ ਇੱਕ ਐਸਾ ਗੀਤ ਸੀ, ਕਿਉਂਕਿ ਪੁਰਾਣੇ ਗੀਤ ਤੇ ਸਾਡੇ ਦਿਲਾਂ ਦੇ ਵਿੱਚ ਵਸੇ ਹੋਏ ਨੇ, ਅਸੀਂ ਸਾਰੇ ਜਾਣਦੇ ਹਾਂ ਕਿ ਪੁਰਾਣੇ ਗੀਤਾਂ ਦੇ ਨਾਲ ਸਾਨੂੰ ਬਹੁਤ ਲਗਾਵ ਹੁੰਦਾ ਹੈ, ਪਰ ਕੁਝ ਐਸੇ ਨਵੇਂ ਗੀਤ ਨੇ ਜਿਹੜੇ ਸਾਡੇ ਸਾਡੀਆਂ ਸਮ੍ਰਿਤੀਆਂ ਵਿੱਚ ਰਹਿੰਦੇ ਨੇ, ਸਾਡੀਆਂ ਯਾਦਾਂ ਦੇ ਵਿੱਚ ਰਹਿੰਦੇ ਨੇ, ਤੇ ਜਦੋਂ ਉਹ ਗੀਤ ਚੱਲਦੇ ਨੇ ਤੇ ਫਿਰ ਵਾਕਈ ਸਾਨੂੰ ਬਹੁਤ ਹੀ ਚੰਗਾ ਲੱਗਦਾ। ਇਉਂ ਲੱਗਦਾ ਕਿ ਕਈ ਵਾਰੀ ਸਾਡੇ ਦਿਲ ਦੀ ਗੱਲ ਹੋ ਰਹੀ ਹੈ, ਜਾਂ ਫਿਰ ਇਉਂ ਵੀ ਲੱਗਦਾ ਹੈ, ਕਿਉਂਕਿ ਇਹ ਗੀਤ 'ਤੇ ਡਿਪੈਂਡ ਕਰਦਾ ਕਿ ਕਿਸ ਤਰ੍ਹਾਂ ਦਾ ਤੁਹਾਡਾ ਮੂਡ ਹੈ ਔਰ ਕਿਸ ਤਰ੍ਹਾਂ ਦਾ ਗੀਤ ਚੱਲ ਰਿਹਾ। ਔਰ ਕਈ ਵਾਰੀ ਕੁਝ ਗੀਤ ਸਾਨੂੰ ਬਹੁਤ ਕੁਝ ਯਾਦ ਦਿਲਾ ਜਾਂਦੇ ਨੇ, ਕੁਝ ਗੀਤ ਸਾਨੂੰ ਜਵਾਨੀ ਦੇ ਦਿਨ ਯਾਦ ਦਿਲਾ ਦਿੰਦੇ ਨੇ, ਕੁਝ ਗੀਤਾਂ ਦੇ ਨਾਲ ਸਾਡੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ। ਸੋ ਬਹੁਤ ਹੀ ਖੂਬਸੂਰਤ ਗੀਤ ਹੈ ਜੀ, ਦੀਪ ਢਿੱਲੋਂ ਤੇ ਸੁਦੇਸ਼ ਕੁਮਾਰੀ ਦੀਆਂ ਆਵਾਜ਼ਾਂ ਦੇ ਵਿੱਚ। ਸੁਦੇਸ਼ ਕੁਮਾਰੀ, ਵੈਸੇ ਮੈਨੂੰ ਲੱਗਦਾ ਕਿ ਇਹ ਗੀਤ ਜੈਸੀ ਸਿੰਘ ਹੁਰਾਂ ਦੇ ਨਾਲ ਇਹਨਾਂ ਨੇ ਗਾਇਆ। ਆਓ ਜੀ ਦੇਖਦੇ ਹਾਂ, ਕਈ ਵਾਰੀ ਸੋਸ਼ਲ ਮੀਡੀਆ 'ਤੇ ਕਈ ਵਾਰੀ ਗਲਤ ਇਨਫੋਰਮੇਸ਼ਨ ਵੀ ਜਿਹੜੀ ਆ ਉਹ ਪਈ ਹੁੰਦੀ ਆ।

ਸਾਈਕੋਲੋਜੀ ਕਈ ਵਾਰੀ ਅਜਿਹਾ ਵੀ ਹੋ ਜਾਂਦਾ ਕਿ ਤੁਸੀਂ ਠੀਕ ਨਹੀਂ ਹੁੰਦੇ ਹਮੇਸ਼ਾ ਇਹ ਇਹ ਵੀ ਗੱਲ ਸਹੀ ਨਹੀਂ ਹੁੰਦੀ ਕਿ ਤੁਸੀਂ ਹੀ ਹਮੇਸ਼ਾ ਸਹੀ ਹੋ ਬਿਕਾਜ਼ ਇਹ ਗੀਤ ਵਾਕਈ ਦੀਪ ਢਿੱਲੋਂ ਤੇ ਸੁਦੇਸ਼ ਕੁਮਾਰੀ ਦਾ ਗਾਇਆ ਹੋਇਆ ਔਰ ਵਾਕਈ ਦੋਸਤੋ ਕਈ ਵਾਰੀ ਇਨਫੋਰਮੇਸ਼ਨ ਜਿਹੜੀ ਆ ਮਿਕਸ ਅਪ ਹੋ ਜਾਂਦੀ ਹੈ ਤੇ ਲਓ ਜੀ ਸੁਣਦੇ ਹਾਂ ਜੀ ਦੀਪ ਢਿੱਲੋਂ ਤੇ ਸੁਦੇਸ਼ ਕੁਮਾਰੀ ਦੇ ਆਵਾਜ਼ਾਂ ਵਿੱਚ ਇਹ ਗੀਤ

Erguice de... Deep Dhillon te Sudesh Kumari de Awaz hai. ਵਾਕੇ ਦੋਸਤੋ ਆਪਣੇ ਆਪ ਤੇ ਧਿਆਨ ਦੇਣਾ ਜਾਂ ਆਪਣੀ ਖੁਸ਼ੀ ਦੇ ਲਈ ਚੀਜ਼ਾਂ ਕਰਨੀਆਂ ਜਿਹੜੀਆਂ ਤੁਹਾਨੂੰ ਪਸੰਦ ਨੇ ਜਾਂ ਫਿਰ ਸ਼ਾਪਿੰਗ ਕਰਨੀ ਜਾਂ ਫਿਰ ਜੋ ਵੀ ਤੁਹਾਨੂੰ ਚੰਗਾ ਲੱਗਦਾ ਹੈ ਉਹ ਕਰਨਾ ਜਿਹੜਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ। ਇਸ ਤੋਂ ਉਲਟ ਜੇਕਰ ਤੁਸੀਂ ਸਵੇਰੇ ਉੱਠ ਕੇ ਖਬਰਾਂ ਸੁਣਦੇ ਹੋ, ਸਭ ਤੋਂ ਪਹਿਲਾਂ ਕੰਮ ਖਬਰਾਂ ਸੁਣਦੇ ਹੋ ਤੇ ਉਹਦੇ ਤੇ ਤੁਸੀਂ ਜਿਹੜੀਆਂ ਲੋਕਾਂ ਦੀਆਂ ਪ੍ਰੋਬਲਮਸ ਦੇ ਉੱਤੇ ਧਿਆਨ ਦੇ ਰਹੇ ਹੁੰਦੇ ਹੋ, ਜਦੋਂ ਕਿ ਤੁਸੀਂ ਆਪਣੇ ਆਪ ਨੂੰ ਵਿਗਾੜ ਰਹੇ ਹੁੰਦੇ ਹੋ ਔਰ ਲੋਕਾਂ ਦੀਆਂ ਅਨਸੈਸਰੀ ਜਿਹਨਾਂ ਦੀ ਕੋਈ ਬਹੁਤੀ ਸੈਂਸ ਨਹੀਂ ਬਣਦੀ ਉਹਨਾਂ ਦੇ ਉੱਤੇ ਜਿਹੜਾ ਤੁਹਾਡਾ ਫੋਕਸ ਸਾਰਾ ਚਲਾ ਜਾਂਦਾ ਹੈ ਤੇ ਜਦੋਂ ਲੋਕਾਂ ਦੇ ਦੀਆਂ ਪ੍ਰੋਬਲਮਸ ਦੇ ਉੱਤੇ ਫੋਕਸ ਜਾਂਦਾ ਹੈ ਤੇ ਫਿਰ ਜਿਹੜਾ ਤੁਹਾਡਾ ਆਪਣੇ ਆਪ ਦੇ ਉੱਤੋਂ ਫੋਕਸ ਘੱਟ ਜਾਂਦਾ ਹੈ। ਜਦੋਂ

ਬਹੁਤ ਸਾਰੀਆਂ ਖਬਰਾਂ ਅਸੀਂ ਸੁਣਦੇ ਹਾਂ ਸਟ੍ਰੈਸ ਦਾ ਕਾਰਨ ਬਣਦਾ ਹੈ। ਜਦੋਂ ਸਟ੍ਰੈਸ ਆਉਂਦੀ ਹੈ ਕਿਉਂਕਿ ਹਰ ਇਨਸਾਨ ਨੂੰ ਕੋਈ ਨਾ ਕੋਈ ਸਟ੍ਰੈਸ ਹੁੰਦੀ ਹੈ, ਚਾਹੇ ਉਹ ਕਿਸੇ ਵੀ ਲੈਵਲ ਦੀ ਹੋਵੇ, ਉਹਦੀ ਡਿਗਰੀ ਜਿਹੜੀ ਹੈ ਉਹਦਾ ਲੈਵਲ ਜਿਹੜਾ ਸਟ੍ਰੈਸ ਦਾ ਉਹ ਵੱਖਰਾ ਵੱਖਰਾ ਹੋ ਸਕਦਾ ਹੈ। ਪਰ ਅੱਜ ਕੱਲ੍ਹ ਦੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਸਭ ਨੂੰ ਸਟ੍ਰੈਸ ਕਿਸੇ ਨਾ ਕਿਸੇ ਤਰ੍ਹਾਂ ਦੀ ਜ਼ਰੂਰ ਹੈ। ਔਰ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਸਾਰੀ ਖਬਰਾਂ ਸੁਣਦੇ ਹਾਂ ਅਤੇ ਅਸੀਂ ਆਪਣੇ ਸਟ੍ਰੈਸ ਨੂੰ ਵਧਾ ਰਹੇ ਹੁੰਦੇ ਹਾਂ। ਸੋ ਇਸ ਕਰਕੇ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਤੋਂ ਆਪਣਾ ਧਿਆਨ ਘਟਾ ਕੇ ਅਤੇ ਜਿਹੜੀਆਂ ਪੋਜ਼ਿਟਿਵ ਚੀਜ਼ਾਂ ਵੱਲ ਲਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਚਾਹੁੰਦੇ ਹੋ ਨਾ ਕਿ ਸਟ੍ਰੈਸ ਘਟੇ ਜਾਂ ਫਿਰ ਮੇਰੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਆਵੇ, ਕਿਉਂਕਿ ਹਰ ਇਨਸਾਨ ਦਾ ਜਿਹੜਾ ਇੱਕੋ ਹੀ ਮੋਟਿਵ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਸ਼ਾਂਤੀ ਮਿਲੇ। ਅਤੇ ਜਦੋਂ ਸ਼ਾਂਤੀ ਆਪਾਂ ਇੱਛਾ ਜਿਹੜੀ ਆ ਉਹ ਸ਼ਾਂਤੀ ਮਿਲਣ ਦੀ ਰੱਖਦੇ ਹਾਂ, ਪੀਸ ਦੀ ਰੱਖਦੇ ਹਾਂ, ਪਰ ਅਸੀਂ ਸਾਡੇ ਕੰਮ ਜਿਹੜੇ ਨੇ ਉਹ ਸ਼ਾਂਤੀ ਦੇ ਵਿਰੁੱਧ ਜਾਂਦੇ ਨੇ ਅਤੇ ਫਿਰ ਉਹ ਚੀਜ਼ਾਂ ਜਿਹੜੀਆਂ ਨੇ ਉਹ ਅਲਾਈਨ ਨਹੀਂ ਹੁੰਦੀਆਂ। ਸੋ ਇਸ ਕਰਕੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜਿਹੜੀ ਜ਼ਿੰਦਗੀ ਪੀਸਫੁੱਲ ਰਹੇ, ਅਤੇ ਫਿਰ ਪੀਸਫੁੱਲ ਜ਼ਿੰਦਗੀ ਨੂੰ ਰੱਖਣ ਦੇ ਲਈ ਜਿਹੜੀ ਸਵੇਰ ਦੀ ਸ਼ੁਰੂਆਤ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ, ਚੰਗੀ ਸ਼ੁਰੂਆਤ ਬਹੁਤ ਹੀ ਜ਼ਰੂਰੀ ਹੈ, ਤਾਂ ਹੀ ਤੁਸੀਂ ਪੀਸਫੁੱਲ ਰਹਿ ਸਕਦੇ ਹੋ। ਲਓ ਜੀ ਜਨਾਬ, ਸਮਾਂ ਹੋ ਗਿਆ ਜੀ 8:43 ਦਾ, ਥੋੜ੍ਹਾ ਜਿਹਾ ਸਮਾਂ ਸਾਡੇ ਕੋਲ ਹੋਰ ਬਾਕੀ ਰਹਿ ਗਿਆ ਔਰ ਪ੍ਰੋਗਰਾਮ ਚੱਲ ਰਿਹਾ ਜੀ ਸੁਰਸੰਗਮ ਲਾਈਵ ਵਿਦ ਕੁਕੀ, ਅਤੇ ਮੈਂ ਤੁਹਾਡੀ ਦੋਸਤ ਕੁਲਵਿੰਦਰ ਕੁਕੀ। ਹਰ ਵੀਰਵਾਰ ਨੂੰ ਤੁਸੀਂ ਇਹ ਪ੍ਰੋਗਰਾਮ ਸੁਣਦੇ ਹੋ, ਤੁਸੀਂ ਇਸ ਪ੍ਰੋਗਰਾਮ ਨੂੰ ਅਸੀਂ ਫੇਸਬੁੱਕ ਦੇ ਉੱਤੇ ਵੀ ਪੋਸਟ ਕਰਦੇ ਹਾਂ ਜੀ, ਔਰ ਤੁਸੀਂ ਆਪਣੇ ਸੁਝਾਅ ਜਿਹੜੇ ਨੇ ਸਾਨੂੰ ਭੇਜ ਸਕਦੇ ਹੋ, ਫੇਸਬੁੱਕ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਕਨੈਕਟ ਕਰ ਸਕਦੇ ਹੋ।

ਐਗੇਸੀ ਜੀ ਮਨਿੰਦਰ ਮੰਗਾ ਦੀ ਆਵਾਜ਼ ਦੇ ਵਿੱਚ ਤੇ ਜਨਾਬ ਥੋੜਾ ਜਿਹਾ ਸਮਾਂ ਸਾਡੇ ਕੋਲ ਹੋਰ ਬਾਕੀ ਰਹਿ ਗਿਆ ਜੀ 8:49 ਦਾ ਸਮਾਂ ਹੋ ਚੁੱਕਾ ਔਰ ਤਕਰੀਬਨ 11 ਮਿੰਟ ਦਾ ਸਮਾਂ ਸਾਡੇ ਕੋਲ ਹੋਰ ਬਾਕੀ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ

ਸੋ ਦੋਸਤੋ ਜਦੋਂ ਤੁਸੀਂ ਸਵੇਰੇ ਸਵੇਰੇ ਖਬਰਾਂ ਸੁਣਦੇ ਹੋ ਜਾਂ ਸੋਸ਼ਲ ਮੀਡੀਆ ਨੂੰ ਸਕਰੋਲ ਕਰਦੇ ਹੋ ਤੇ ਇਹਦੇ ਨਾਲ ਤੁਸੀਂ ਆਪਣੇ ਜਿਹੜੇ ਗੋਲਸ ਹੁੰਦੇ ਨੇ ਤੁਹਾਡੇ ਉਹਨਾਂ ਤੋਂ ਭਟਕ ਜਾਂਦੇ ਹੋ ਕਿਉਂਕਿ ਹਰ ਇਨਸਾਨ ਕਿਸੇ ਨਾ ਕਿਸੇ ਗੋਲ ਦੇ ਨਾਲ ਸਵੇਰੇ ਉੱਠਦਾ ਹੈ ਜਾਂ ਆਪਾਂ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਗੋਲ ਬਣਾਇਆ ਹੁੰਦਾ ਹੈ ਕਿ ਅਸੀਂ ਆਹ ਜਿਹੜਾ ਆ ਕੰਮ ਅੱਜ ਕਰਨਾ ਹੈ ਜਾਂ ਆਪਾਂ ਇਹ ਗੋਲ ਅਚੀਵ ਕਰਨਾ ਹੈ ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਨਿਊਜ਼ ਸੁਣਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਵੱਖ ਵੱਖ ਤਰ੍ਹਾਂ ਦੀ ਇਨਫੋਰਮੇਸ਼ਨ ਦੇਖਦੇ ਹੋ ਤੇ ਉਹਦੇ ਨਾਲ ਤੁਸੀਂ ਭਟਕਦੇ ਹੋ ਤੁਹਾਡੇ ਆਪਣੇ ਗੋਲਸ ਜਿਹੜੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਜਿਹੜੀ ਆ ਉਹ ਮਿਸਟਰੈਕ ਹੋ ਜਾਂਦੇ ਨੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਤੋਂ ਤੁਸੀਂ ਭਟਕ ਜਾਂਦੇ ਹੋ ਤੁਸੀਂ ਆਪਣੇ ਕੰਮਾਂ ਦੇ ਉੱਤੋਂ ਭਟਕ ਜਾਂਦੇ ਹੋ ਕਿ ਤੁਸੀਂ ਜਦੋਂ ਕਿ ਤੁਹਾਨੂੰ ਚਾਹੀਦਾ ਇਹ ਹੁੰਦਾ ਕਿ ਸਵੇਰੇ ਉੱਠ ਕੇ ਆਪਣੀ ਗ੍ਰੈਟੀਚਿਊਡ ਤੋਂ ਬਾਅਦ ਤੁਸੀਂ ਆਪਣੀ ਐਕਸਰਸਾਈਜ਼ ਜਾਂ ਮੈਡੀਟੇਸ਼ਨ ਕਰੋ ਜਾਂ ਫਿਰ ਤੁਸੀਂ ਕੋਈ ਪ੍ਰੇਅਰ ਕਰਨੀ ਹੈ ਉਹ ਕਰੋ ਤੇ ਚੰਗੀਆਂ ਚੰਗੀਆਂ ਗੱਲਾਂ ਜਿਹੜੀਆਂ ਨੇ ਸਵੇਰੇ ਸਵੇਰੇ ਸੋਚੀਆਂ ਜਾਣ ਤੇ ਬਜਾਏ ਇਸ ਦੇ ਤੇ ਤੁਸੀਂ ਜਿਹੜਾ ਖਬਰਾਂ ਦੇ ਵਿੱਚ ਲੱਗ ਜਾਂਦੇ ਹੋ ਸੋ ਇਹਦੇ ਨਾਲ ਸਾਡੇ ਗੋਲਸ ਜਿਹੜੇ ਹੁੰਦੇ ਨੇ ਅਸੀਂ ਜਿਹੜੀਆਂ ਆਪਣੀਆਂ ਆਪਣੇ ਲਈ ਗੋਲ ਬਣਾਏ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੀ ਆ ਉਹ ਭਟਕਾਵ ਆਉਂਦਾ ਹੈ ਸਾਡਾ ਬ੍ਰੇਨ ਜਿਹੜਾ ਹੈ ਉਹਨਾਂ ਦੇ ਵਿੱਚ ਜ਼ਿਆਦਾ ਅਸੀਂ ਜਦੋਂ ਦੂਜਿਆਂ ਦੇ ਵਿੱਚ ਗੱਲਾਂ ਦੇ ਵਿੱਚ ਉਲਝ ਜਾਂਦੇ ਹਾਂ ਦੂਸਰਿਆਂ

ਪ੍ਰੋਬਲਮਸ ਦੇ ਵਿੱਚ ਉਲਝ ਜਾਂਦੇ ਹਾਂ ਜਾਂ ਦੂਜੀਆਂ ਖਬਰਾਂ ਦੇ ਵਿੱਚ ਜਦੋਂ ਅਸੀਂ ਉਲਝ ਜਾਂਦੇ ਹਾਂ ਤੇ ਫਿਰ ਅਸੀਂ ਆਪਣੇ ਆਪ ਦੇ ਉੱਤੋਂ ਸਾਡਾ ਜਿਹੜਾ ਫੋਕਸ ਹੈ ਉਹ ਘੱਟ ਜਾਂਦਾ ਹੈ ਸੋ ਇੱਕ ਫੈਕਟਰ ਜਿਹੜਾ ਉਹ ਇਹ ਵੀ ਹੈ ਪ੍ਰੋਗਰਾਮ ਦਾ ਅਗਲਾ ਗੀਤ ਬਹੁਤ ਹੀ ਖੂਬਸੂਰਤ ਗੀਤ ਰੈਡੀ ਹੈ ਜੀ ਸੁਰਜੀਤ ਖਾਨ ਦੀ ਆਵਾਜ਼ ਦੇ ਵਿੱਚ ਤੇ ਆਓ ਆਪਾਂ ਸੁਣਦੇ ਹਾਂ ਜੀ

ਸੋ ਜਨਾਬ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਿਆ ਜੀ ਸੋਨਿਕ ਇੰਸ਼ੋਰੈਂਸ ਦੇ ਸਹਿਯੋਗ ਦੇ ਨਾਲ 5878321208 ਪ੍ਰੋਗਰਾਮ ਦੇ ਦੂਸਰੇ ਸਪਾਂਸਰ ਨੇ ਜੀ YYC ਹੋਮ ਕੇਅਰ ਓਐਸਐਸ ਸਮਾਈਲ ਡੈਂਟਲ ਐਂਡ ਮਰਸੀਡੀਜ਼ ਬੈਂਸ ਪੰਜਾਬ ਇੰਸ਼ੋਰੈਂਸ ਮਦਰ ਇੰਡੀਆ ਰੈਸਟੋਰੈਂਟ ਤੇ ਪਿਕਸਲ ਸਟੂਡੀਓ

ਸੋ ਦੋਸਤੋ ਸਵੇਰੇ ਸਵੇਰੇ ਨਿਊਜ਼ ਸੁਣਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਇਹ ਤੁਹਾਨੂੰ ਜਿਹੜੀ ਆ ਬਹੁਤ ਤੁਸੀਂ ਜਾਣਕਾਰ ਬਣ ਜਾਂਦੇ ਹੋ ਖਬਰਾਂ ਦੇ ਜਾਂ ਤੁਹਾਨੂੰ ਸਾਰਾ ਪਤਾ ਲੱਗ ਜਾਂਦਾ ਕਿ ਸੰਸਾਰ ਦੇ ਵਿੱਚ ਕੀ ਹੋ ਰਿਹਾ ਕਈ ਵਾਰੀ ਤੁਸੀਂ ਇੱਕੋ ਹੀ ਖਬਰ ਦੇ ਵੱਖ ਵੱਖ ਪਹਿਲੂ ਸੁਣ ਰਹੇ ਹੁੰਦੇ ਹੋ ਔਰ ਇੱਕੋ ਹੀ ਜੇ ਲਾਈਨ ਦੇ ਵਿੱਚ ਮੈਂ ਮੈਸੇਜ ਤੁਹਾਨੂੰ ਦੇਣਾ ਚਾਹਵਾਂ ਤੇ ਉਹ ਮੈਸੇਜ ਇਹ ਹੈ ਕਿ ਪਰਫੈਕਟ ਯੂਅਰ ਮਾਇੰਡ ਬਿਫੋਰ ਯੂ ਐਕਸਪੋਜ ਇਟ ਟੂ ਦ ਵਰਲਡ ਕਿ ਆਪਣੇ ਆਪ ਆਪਣੇ ਮਾਇੰਡ ਨੂੰ ਜਿਹੜਾ ਆ ਉਹ ਪਹਿਲਾਂ ਇੱਕ ਪਰਫੈਕਟ ਸ਼ੇਪ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਉਹਨੂੰ ਢਾਲਣਾ ਚਾਹੁੰਦੇ ਹੋ ਨਾ ਆਪਣੇ ਦਿਨ ਦੇ ਲਈ ਪਹਿਲਾਂ ਆਪਣੇ ਲਈ ਉਹਨੂੰ ਤਿਆਰ ਕਰੋ ਤੇ ਫਿਰ ਤੁਸੀਂ ਦੁਨੀਆਦਾਰੀ ਦੀਆਂ ਗੱਲਾਂ ਦੇ ਵਿੱਚ ਜਾਓ ਕਿਉਂਕਿ ਤੁਹਾਡਾ ਬ੍ਰੇਨ ਜਿਹੜਾ ਹੈ ਤੁਹਾਡਾ ਮਾਇੰਡ ਜਿਹੜਾ ਹੈ ਉਹ ਤੁਹਾਡਾ ਆਪਣਾ ਹੈ ਔਰ ਤੁਹਾਡੇ ਨਾਲ ਜਿਹੜਾ ਉਹਨੇ ਜਸਟਿਸ ਤਾਂ ਹੀ ਕਰਨਾ ਹੈ ਜੇਕਰ ਤੁਸੀਂ ਉਹਨੂੰ ਚੰਗੀਆਂ ਚੀਜ਼ਾਂ ਦਾ ਐਕਸਪੋਜ਼ਰ ਦਿਓਗੇ ਤਾਂ ਸੋ ਇਹ ਤਾਂ ਸੀ ਜੀ ਕੁਝ ਗੱਲਾਂ ਬਾਤਾਂ ਸਵੇਰੇ ਸਵੇਰੇ ਖਬਰਾਂ ਸੁਣਨ ਦੇ ਕੁਝ ਨੁਕਸਾਨ ਕਿਉਂਕਿ ਸਵੇਰੇ ਸਵੇਰੇ ਖਬਰਾਂ ਸੁਣਨ ਦੇ ਕੋਈ ਬਹੁਤੇ ਫਾਇਦੇ ਤਾਂ ਹੈ ਨਹੀਂ ਪਰ ਹਾਂ ਖਬਰਾਂ ਤੁਸੀਂ ਸੁਣੋ ਪਰ ਥੋੜੀ ਦੇਰ ਬਾਅਦ ਸੁਣੋ ਔਰ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਤੁਸੀਂ ਸੁਣੋ ਜੀ ਬਹੁਤ

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ।

0: ਇਹ ਪ੍ਰੋਫੈਸ਼ਨਲ ਸਰਵਿਸ।
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-6174-696 587-6174-696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-6174-696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ,
0: ਦੂਜੀ ਲੋਕੇਸ਼ਨ 117-7771 ਐਵੀਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
0: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222।

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਅੱਜ 20 ਅਗਸਤ ਦਿਨ ਵੀਰਵਾਰ ਹੈ ਤੇ ਹਰ ਰੋਜ਼ ਦੀ ਤਰ੍ਹਾਂ 1 ਘੰਟੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ। ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਸੀਨੀਅਰ ਜਰਨਲਿਸਟ ਜਤਿੰਦਰ ਪੰਨੂ ਜੀ, ਜਾਣਾਂਗੇ ਉਹਨਾਂ ਦੇ ਕੋਲੋਂ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ, ਕੁਛ ਵੱਡੀਆਂ ਖਬਰਾਂ ਦਾ ਵਿਸਥਾਰ ਉਹਨਾਂ ਨੂੰ ਪੁੱਛਾਂਗੇ। ਭਾਰਤ ਦੀਆਂ ਕੁਛ ਵੱਡੀਆਂ ਖਬਰਾਂ ਤੇ ਚਰਚਾ ਵੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਰਾਂਗੇ ਜੀ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ। ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ

ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪੁਆਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਿਤੇਂਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ।
1: ਜੀ ਸ਼ੁਕਰੀਆ ਸਵਨੀਨ, ਸਤਿ ਸ਼੍ਰੀ ਅਕਾਲ ਜੀ।
0: ਜੀ ਪੰਨੂ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 41ਵੇਂ ਸ਼ਹੀਦੀ ਦਿਹਾੜੇ ਮੌਕੇ, ਜੋ ਉੱਥੇ ਸਿਆਸੀ ਪਾਰਟੀਆਂ ਨੇ ਆਪਣੀ ਸਿਆਸਤ ਖਿਲਾਰੀ ਹੈ, ਜਿਹੜਾ ਖਾਰੂ ਪਾਇਆ, ਜਿਹੜਾ ਉਸ ਮੌਕੇ ਨੂੰ ਕੈਸ਼ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ, ਉਹ ਹਾਲ ਜਿਹੜਾ ਉਹ ਸਾਡੇ ਨਾਲ ਸਾਂਝਾ ਕਰੋ ਜੀ।
1: ਅਸੀਂ ਉਹ ਦਿਨ ਵੇਖੇ ਹੋਏ ਆ ਜਦੋਂ ਪੰਜਾਬ ਦੀ ਰਾਜਨੀਤੀ ਚ ਸੰਤ ਲੌਂਗੋਵਾਲ ਨੂੰ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਉਭਾਰਿਆ ਗਿਆ। ਇਹਨੇ 1969 ਚ ਚੋਣ ਜਿੱਤੀ, ਫਿਰ ਇਹਦੀ ਚੋਣ ਰੱਦ ਹੋ ਗਈ, ਅਦਾਲਤ ਨੇ ਰੱਦ ਕਰਤੀ, ਇਹਨੇ ਉਪ ਚੋਣ ਵੀ ਜਿੱਤ ਲਈ, ਅਗਲੀ ਚੋਣ ਵਿੱਚ 72 ਚ ਹਾਰ ਗਏ, ਪਰ ਇਹ ਵੱਡਾ ਲੀਡਰ ਨਹੀਂ ਸੀ। 1977 ਦੀਆਂ ਚੋਣਾਂ ਹੋਈਆਂ, ਪਹਿਲਾਂ ਪਾਰਲੀਮੈਂਟ ਦੀਆਂ ਫਿਰ ਅਸੈਂਬਲੀ ਦੀਆਂ, ਇਹ ਉਦੋਂ ਵੀ ਵੱਡਾ ਲੀਡਰ ਨਹੀਂ ਸੀ। ਬਾਅਦ ਵਿੱਚ ਜਦੋਂ ਦਿੱਲੀ ਚ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਤੇ ਚੌਧਰੀ ਚਰਨ ਸਿੰਘ ਦਾ ਝਗੜਾ ਚੱਲਿਆ, ਇੱਧਰ ਪੰਜਾਬ ਵਿੱਚ ਅਕਾਲੀ ਦਲ ਦੇ ਅੰਦਰ ਲੀਡਰਸ਼ਿਪ ਦਾ ਰੱਪੜ ਪੈ ਗਿਆ। ਇੱਕ ਪਾਸੇ ਪ੍ਰਕਾਸ਼ ਸਿੰਘ ਬਾਦਲ ਤੇ ਦੂਸਰੇ ਪਾਸੇ ਜਥੇਦਾਰ ਗੁਰਚਰਨ ਸਿੰਘ ਟੋਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਮੋਹਨ ਪਥੋੜ, ਉਹ ਸਾਰੇ ਉੱਧਰ ਹੋ ਗਏ। ਉਸ ਦੌਰ ਚ ਪ੍ਰਕਾਸ਼ ਸਿੰਘ ਬਾਦਲ ਦੇ ਧੜੇ ਨੇ ਵੱਡੀਆਂ ਵੱਡੀਆਂ ਕਾਨਫਰੰਸਾਂ ਰੱਖੀਆਂ ਤੇ ਵੱਡੇ ਲੀਡਰ ਦੇ ਤੌਰ ਤੇ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਲਿਆ ਕੇ ਬਗੈਰ ਕਿਸੇ ਚੋਣ ਤੋਂ ਹੀ ਇਹਨੂੰ ਪੇਸ਼ ਕਰਨਾ ਸ਼ੁਰੂ ਕਰਤਾ। ਸੰਤ ਲੌਂਗੋਵਾਲ ਜੀ ਅਕਾਲੀ ਦਲ ਦੇ ਪ੍ਰਧਾਨ ਹੋਣਗੇ। ਬਾਅਦ ਵਿੱਚ ਦੋਵਾਂ ਦਲਾਂ ਦਾ ਸਮਝੌਤਾ ਹੋ ਗਿਆ, ਪਰ ਸਮਝੌਤੇ ਜੇ ਗੱਲ ਮੰਨੀ ਗਈ ਵੀ ਦੋਵੇਂ ਛੱਡੋ ਤੇ ਸੰਤ ਜੀ ਸਾਂਝੇ ਜੇ ਬੰਦੇ ਇਹਨਾਂ ਨੂੰ ਪ੍ਰਧਾਨ ਬਣਾ ਲਓ। 80 ਦੀਆਂ ਚੋਣਾਂ ਤੋਂ ਬਾਅਦ ਹਾਲਾਤ ਵਿਗੜਨੇ ਸ਼ੁਰੂ ਹੋ ਗਏ। ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਲਾ ਤਾ, ਉਸ ਮੋਰਚੇ ਦਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਬਣਾ ਤਾ। ਆਪਰੇਸ਼ਨ ਬਲੂ ਸਟਾਰ ਵੇਲੇ ਵੀ ਅੰਦਰ ਸੀ ਦਰਬਾਰ ਸਾਹਿਬ ਚ, ਉੱਥੋਂ ਆਰਮੀ ਫੜ ਕੇ ਲੈ ਗਈ। ਜਦੋਂ ਦਿੱਲੀ ਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਬਹੁਤ ਕਤਲੇਆਮ ਹੋਇਆ, ਉਹਦੇ ਬਾਅਦ ਫਿਰ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣਿਆ ਤੇ ਉਹਨੇ 1985 ਚ ਗੱਲ ਚਲਾਈ ਕਿ ਹੁਣ ਕੋਈ ਸਮਝੌਤਾ ਕਰਨਾ ਚਾਹੀਦਾ। ਇਹਨਾਂ ਨੂੰ ਛੱਡਿਆ ਗਿਆ, ਸੰਤ ਲੌਂਗੋਵਾਲ ਦਿੱਲੀ ਗਏ, ਜਿਹੜੇ ਲੋਕਾਂ ਦੇ ਘਰਾਂ ਦੇ ਜੀ ਮਾਰੇ ਗਏ ਸੀ, ਬਾਕੀ ਜੀ ਜਿਹੜੇ ਬੱਚੇ ਉਹ ਕੈਂਪਾਂ ਚ ਸੀ, ਬੀਬੀਆਂ ਬੱਚੇ, ਉਹਨਾਂ ਨੂੰ ਜਾ ਕੇ ਮਿਲੇ। ਮਿਲ ਕੇ ਆ ਕੇ ਇਹਨਾਂ ਨੇ ਆਖਿਆ ਦੁੱਖ ਘਟਾਉਣੇ, ਇੱਕ ਸਮਝੌਤਾ ਕਰਨਾ। ਸਮਝੌਤਾ ਹੋ ਗਿਆ ਸੰਤ ਲੌਂਗੋਵਾਲ ਤੇ ਰਾਜੀਵ ਗਾਂਧੀ ਦਾ, ਜਿਹਨੂੰ ਕੋਈ ਪੰਜਾਬ ਸਮਝੌਤਾ ਕਹਿੰਦਾ, ਕੋਈ ਉਹਨੂੰ ਸੰਤ ਲੌਂਗੋਵਾਲ ਤੇ ਰਾਜੀਵ ਗਾਂਧੀ ਦਾ ਸਮਝੌਤਾ ਕਹਿੰਦਾ, ਉਹ ਮੁੜ ਕੇ ਲਾਗੂ ਨਹੀਂ ਹੋਇਆ। ਉਸ ਸਮਝੌਤੇ ਚ ਆਖਿਆ ਗਿਆ ਸੀ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਊਗਾ 26 ਜਨਵਰੀ 1986 ਦੇ ਦਿਨ। ਕਾਰਡ ਵੀ ਛਾਪ ਲਏ, ਪੰਜਾਬ ਤੇ ਹਰਿਆਣੇ ਦੋਵਾਂ ਦੀਆਂ ਅਸੈਂਬਲੀ

0: ਜੀ ਸੋ ਬਰਾੜੇ ਨੂੰ ਸੰਤ ਲੌਂਗੋਵਾਲ ਦੇ ਨੇੜੇ ਹੋਣ ਕਰਕੇ ਪ੍ਰਧਾਨ ਬਣਾਇਆ ਗਿਆ। ਉਹਨਾਂ ਨੇ ਸ਼ਰਤ ਰੱਖਤੀ ਕਿ ਟਿਕਟ ਉਹਨੂੰ ਦੇਣੀ ਜਿਹੜਾ ਪਹਿਲਾਂ ਆਖੇ ਕਿ ਸੰਤ ਲੌਂਗੋਵਾਲ ਵੱਲੋਂ ਕੀਤੇ ਸਮਝੌਤੇ ਨੂੰ ਮੰਨਦੇ ਆ। ਉਹ ਦਸਖਤ ਬਾਦਲ ਨੇ ਵੀ ਕਰਤੇ, ਸੁਖਜਿੰਦਰ ਸਿੰਘ ਨੇ ਵੀ, ਅਮਰਿੰਦਰ ਸਿੰਘ ਨੇ ਵੀ, ਸਾਰਿਆਂ ਨੇ ਕਰਤੇ। ਚੋਣਾਂ ਜਿੱਤ ਕੇ ਸਰਕਾਰ ਬਣ ਗਈ ਸੁਰਜੀਤ ਸਿੰਘ ਬਰਨਾਲੇ ਦੀ। ਬਾਦਲ ਸਾਹਿਬ ਆਪ ਮੰਤਰੀ ਬਣਨ ਤੋਂ ਇਨਕਾਰ ਕਰ ਗਏ ਕਿਉਂਕਿ ਦੋ ਵਾਰੀ ਮੁੱਖ ਮੰਤਰੀ ਰਹਿ ਚੁੱਕੇ ਸੀ। ਇਹਨਾਂ ਦੇ ਸਾਥੀ ਸਾਰੇ ਮੰਤਰੀ ਮੰਡਲ ਸੀ। ਥੋੜੇ ਚਿਰ ਬਾਅਦ ਰੇੜਕਾ ਪੈ ਗਿਆ, ਬਾਹਰ ਆ ਗਏ। ਫਿਰ ਇਹਨਾਂ ਨੇ ਉਹ ਸਮਝੌਤਾ ਕਹਿਣਾ ਸ਼ੁਰੂ ਕਰਤਾ, ਗਲਤ ਹੈ, ਲੋਕੀ ਕਹਿਣ ਤੁਸੀਂ ਦਸਖਤ ਕੀਤੇ ਸੀ, ਅਸੀਂ ਇਹਨੂੰ ਮੰਨਦੇ, ਕਹਿੰਦੇ ਚੋਣ ਲੜਨ ਲਈ ਕੀਤੇ ਸੀ। ਉਦੋਂ ਬਾਅਦ ਕਦੇ ਤਾਂ ਸੰਤ ਲੌਂਗੋਵਾਲ ਦੀ ਬਰਸੀ ਤੇ ਸਾਰੇ ਅਕਾਲੀ ਇਕੱਠੇ ਹੁੰਦੇ ਆ, ਕਦੇ ਅੱਡੋ ਅੱਡ ਹੁੰਦੇ ਆ। ਸੁਰਜੀਤ ਸਿੰਘ ਬਰਨਾਲਾ ਇਹਦਾ ਸਭ ਤੋਂ ਵੱਡਾ ਪੈਰੋਕਾਰ ਹੁੰਦਾ ਸੀ। ਜੇ ਤੇ ਉਹਦੀ ਬਾਦਲ ਨਾ ਬਣ ਜੇ ਤੇ ਅਕਾਲੀਆਂ ਨਾਲ ਸਾਂਝੀ ਕਾਨਫਰੰਸ ਹੁੰਦੀ ਸੀ, ਨਾ ਬਣੇ ਤੇ ਉਹ ਦਿੱਲੀ ਤੋਂ ਹਰਕਿਸ਼ਨ ਸਿੰਘ, ਸੁਰਜੀਤ ਨੂੰ, ਕਾਮਰੇਡ ਨੂੰ ਤੇ ਕਾਂਗਰਸ ਦੇ ਲੀਡਰਾਂ ਨੂੰ ਸੱਦ ਲੈਂਦਾ ਸੀ, ਦੂਜੇ ਸੂਬਿਆਂ ਦੇ ਮੁੱਖ ਮੰਤਰੀ ਸੱਦ ਲੈਂਦਾ ਸੀ। ਏਦਾਂ ਹੀ ਚੱਲਦਾ ਰਿਹਾ। ਹੁਣ ਕੱਲ ਜਿਸ ਤਰ੍ਹਾਂ ਉੱਥੇ ਹੋਇਆ ਤੇ ਇੱਕ ਪ੍ਰੋਗਰਾਮ ਕਰ ਦਿੱਤਾ ਆਮ ਆਦਮੀ ਪਾਰਟੀ ਨੇ, ਇਹਨਾਂ ਨੇ ਖੂਨਦਾਨ ਕੈਂਪ ਵੀ ਉੱਥੇ ਲਾਇਆ, ਇੱਕ ਅਕਾਲੀ ਦਲ ਬਾਦਲ ਨੇ ਰੱਖ ਲਿਆ, ਇੱਕ ਅਕਾਲੀ ਦਲ ਪੁਨਰਗਠਿਤ ਵਾਲਿਆਂ ਨੇ ਕਰ ਲਿਆ, ਕਿਉਂਕਿ ਗੋਬਿੰਦ ਸਿੰਘ ਲੌਂਗੋਵਾਲ ਉਹਨਾਂ ਦੇ ਕੋਲ ਹੈ ਜਿਹੜਾ ਸੰਤ ਲੌਂਗੋਵਾਲ ਦੇ ਸਭ ਤੋਂ ਨੇੜਲਾ ਸੀ। ਕਿਹਦੀ ਕਾਨਫਰੰਸ ਕਿੱਥੇ ਹੋਣੀ, ਇਹਦੇ ਸਵਾਲ ਤੇ ਵੀ ਹਾਈਕੋਰਟ ਤੱਕ ਗਿਆ, ਲੜਾਈ ਹੋਈ। ਫਿਰ ਉਹ ਚਲੋ ਇਹਨਾਂ ਨੇ ਕਾਨਫਰੰਸ ਤੇ ਕਰ ਲਈ ਆ, ਪਰ ਉਹਦੇ ਵਿੱਚ ਸਾਰਿਆਂ ਨੇ ਆਪੋ ਆਪਣੀ ਰਾਜਨੀਤੀ ਪਿੱਟੀ ਹੈ। ਕਿਸੇ ਨੇ ਵੀ ਸੰਤ ਲੌਂਗੋਵਾਲ ਦੇ ਸਮਝੌਤੇ ਨੂੰ ਬਹੁਤਾ ਨਹੀਂ ਗੌਲਿਆ, ਉਹਦੇ ਕੀਤੇ ਕੰਮਾਂ ਦੀ ਬਹੁਤੀ ਚਰਚਾ ਨਹੀਂ ਹੋਈ। ਚਰਚਾ ਇਸ ਗੱਲ ਦੀ ਹੁੰਦੀ ਰਹੀ ਆ, ਸਾਡੀ ਪਾਰਟੀ ਆਹ ਕਰੂ ਤੇ ਸਾਡੀ ਪਾਰਟੀ ਨੇ ਆਹ ਕੀਤਾ, ਦੂਸਰੇ ਬੜੇ ਮਾੜੇ ਆ ਤੇ ਅਸੀਂ ਇਕੱਲੇ ਚੰਗੇ ਆ, ਹਾਂ ਚਰਚਾ ਹੁੰਦੀ ਰਹੀ ਆ। ਹੋਰ ਉੱਥੇ ਕੋਈ ਐਸੀ ਗੱਲ ਨਹੀਂ ਜਿਹਨੂੰ ਅਸੀਂ ਕਹਿ ਸਕੀਏ ਕਿ ਬਹੁਤ ਪੋਜ਼ਿਟਿਵ ਹੋਇਆ। ਹਾਂ ਇੱਕ ਆਮ ਆਦਮੀ ਪਾਰਟੀ ਵਾਲਿਆਂ ਖੂਨਦਾਨ ਕੈਂਪ ਲਾਇਆ, ਖੂਨਦਾਨ ਕੈਂਪ ਲਾਉਣਾ ਪੋਜ਼ਿਟਿਵ ਗੱਲ ਜ਼ਰੂਰ ਹੋ ਸਕਦੀ
1: ਜੀ। ਪਰਸਭ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਰੈਲੀ ਚ ਸ਼ਿਰਕਤ ਕਰਨੀ ਸੀ ਤੇ ਐਨ ਮੌਕੇ ਉਹਨਾਂ ਨੇ ਨਾ ਕਰਤੀ, ਕੀ ਕਾਰਨ ਹੈ ਜੀ ਇਹਦੇ ਪਿੱਛੇ?
0: ਨਾਇਬ ਸਿੰਘ ਸੈਣੀ ਬਾਰੇ ਪਹਿਲਾਂ ਇਹ ਆ ਗਿਆ ਸੀਗਾ ਕਿ ਦਿੱਲੀ ਤੋਂ ਹਰੀ ਝੰਡੇ ਮਿਲ ਗਏ ਆ, ਉਸ ਹਰੀ ਝੰਡੇ ਦੇ ਉੱਤੇ ਉਹਨੇ ਕਹਿ ਤਾ ਅਕਾਲੀ ਦਲ ਪੁਨਰਗਠਿਤ ਵਾਲਿਆਂ ਨੂੰ ਕਿ ਮੈਂ ਤੁਹਾਡੀ ਰੈਲੀ ਚ ਆਊਂਗਾ ਤੇ ਉਸ ਰੈਲੀ ਚ ਆਉਣ ਵਾਸਤੇ ਉਹਦੇ ਹਰਿਆਣੇ ਦੇ ਤੇ ਕੇਂਦਰ ਸਰਕਾਰ ਦੇ ਕਮਾਂਡੋ ਆ ਕੇ ਪੂਰੀ ਪੜਤਾਲ ਵੀ ਕਰਕੇ ਗਏ। ਉਹਨਾਂ ਨੇ ਉਸ ਮੌਕੇ ਤੇ ਜਿਹੜੀ ਪੜਤਾਲ ਕੀਤੀ ਉਹਦੇ ਚ ਸੁਰੱਖਿਆ ਦੀ ਜਾਂਚ ਵੀ ਕੀਤੀ, ਲੰਘਣ ਵਾਲੇ ਰਾਹ ਵੀ, ਹਰ ਇੱਕ ਗੱਲ ਕਿ ਮੁੱਖ ਮੰਤਰੀ ਆਉਣਾ ਹਰਿਆਣੇ ਦਾ ਤੇ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ। ਇਹਦੇ ਨਾਲ ਜਾਪਦਾ ਸੀ ਕਿ ਭਾਜਪਾ ਹੁਣ ਬਾਦਲ ਅਕਾਲੀ ਦਲ ਨੂੰ ਛੱਡ ਕੇ ਤੇ ਪੂਰੀ ਤਰ੍ਹਾਂ ਚਲੀ ਗਈ ਆ ਪੁਨਰਗਠਿਤ ਅਕਾਲੀ ਦਲ ਵੱਲ। ਜਦੋਂ ਥੋੜਾ ਜਿਹਾ ਸਮਾਂ ਰਹਿ ਗਿਆ ਤੇ ਅਚਾਨਕ ਸੁਨੇਹਾ ਆ ਗਿਆ ਕਿ ਉਹ ਤਾਂ ਆ ਨਹੀਂ ਰਹੇ, ਉਹਨਾਂ ਨੇ ਆਪਣੇ ਆਉਣ ਦਾ ਪ੍ਰੋਗਰਾਮ ਕੈਂਸਲ ਕਰਤਾ। ਇਹ ਲੀਡਰ ਆਪਣਾ ਜਵਾਬ ਦਿੰਦੇ ਰਹੇ ਕਿ ਕਿਉਂ ਨਹੀਂ ਆ ਰਹੇ, ਅਸੀਂ ਤਾਂ ਜੀ ਉਹਨਾਂ ਨੂੰ ਉਡੀਕਦੇ ਹਾਂ। ਦੂਸਰੇ ਪਾਸੇ ਕੋਈ ਗੱਲ ਨਹੀਂ ਆਈ ਸਾਹਮਣੇ। ਹੁਣ ਇਹਦੇ ਚੋਂ ਜਿਹੜੀ ਗੱਲ ਨੋਟ ਕਰਨ ਵਾਲੀ ਉਹ ਇਹ ਕਿ ਬਾਦਲ ਅਕਾਲੀ ਦਲ ਵਾਲੇ ਇਹਦੇ ਚੋਂ ਖੁਸ਼ ਨੇ ਕਿ ਨਾਇਬ ਸਿੰਘ ਸੈਣੀ ਦੂਜਿਆਂ ਦੇ ਨਹੀਂ ਆ। ਦੂਸਰੇ ਥੋੜੇ ਮਾਯੂਸ ਹੋ ਸਕਦੇ ਆ, ਪਰ ਮਾਯੂਸ ਹੋਣ ਵਾਲੀ ਗੱਲ ਉਹਨਾਂ ਦੇ ਵੀ ਕੋਈ ਨੇ। ਅਸਲ ਗੱਲ ਇਹ ਹੈ ਕਿ ਨਾਇਬ ਸਿੰਘ ਸੈਣੀ ਨੇ ਉਹ ਕਰਨਾ ਜੋ ਦਿੱਲੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਆਖਣਗੇ, ਤੇ ਉਹਨਾਂ ਦੀ ਨੀਤੀ ਇਹ ਹੈ ਵੀ ਕਦੇ ਤੁਸੀਂ ਤੁਰ ਪੋ ਉਹਨਾਂ ਦੇ ਨਾਲ ਬਾਦਲ ਅਕਾਲੀ ਦਲ ਨਾਲ ਤੇ ਕਦੇ ਦੂਸਰਿਆਂ ਨਾਲ। ਉਹ ਸਿਰਫ ਇਸ ਕਰਕੇ ਕਿ ਭੁਲੇਖਾ ਰੱਖੋ ਇੱਧਰ ਜਾਣਾ ਕਿ ਉੱਧਰ ਜਾਣਾ, ਤੇ ਦੋਵੇਂ ਤਰ੍ਹਾਂ ਆਪੋ ਆਪਣੀ ਥਾਂ ਤੁਹਾਡੇ ਤਰਲੇ ਕੱਢਦੇ ਰਹਿਣ। ਕੱਲ ਨੂੰ ਸੀਟਾਂ ਦੀ ਐਡਜਸਟਮੈਂਟ ਆ, ਉਹ ਕਹਿਣਗੇ ਜੀ ਅਸੀਂ ਪੰਜਾਬ ਦੇ ਵਿੱਚ 70 ਸੀਟਾਂ ਆਪ ਲੜਨੀਆਂ, 47 ਸੀਟਾਂ ਦੇਣੀਆਂ ਅਕਾਲੀਆਂ ਨੂੰ। ਅਕਾਲੀਆਂ ਚ ਇੱਕ ਤਾਂ ਰੈਕੋਰਡ ਨਹੀਂ ਕਿ ਸਾਨੂੰ ਤਾਂ ਘੱਟੋ ਘੱਟ 60 ਸੀਟਾਂ ਦਿਓ। ਉਹ ਕਹਿਣਗੇ ਦੂਸਰੇ ਤੇ 50 ਤੇ ਵੀ ਮੰਨਦੇ ਆ। ਇਹ ਕਹਿਣਗੇ ਜੋ 50 ਤੇ ਮੰਨਦੇ ਚਲੋ ਅਸੀਂ 48 ਤੇ ਮੰਨ ਜਾਂਦੇ ਹਾਂ। ਦੋਵਾਂ ਧਿਰਾਂ ਨੂੰ ਅੱਡੋ

0: ਭੰਡ ਸੌਦੇ ਬਾਈ ਚੋ ਲਿਜਾ ਕੇ ਤੇ ਭਾਜਪਾ ਦੇ ਚੋ ਅੱਗੇ ਲੰਘਣ ਦਾ ਯਤਨ ਕਰੂਗੀ, ਖੇਡ ਸਾਰੀ ਆ ਚੱਲਦੀ ਪਈ ਆ। ਉਹਦਾ ਕਰਕੇ ਉਹਨਾਂ ਨੇ ਕਹਿ ਕੇ ਕਿ ਆਉਣਾ ਐਨ ਅਖੀਰ ਤੇ ਪ੍ਰੋਗਰਾਮ ਰੱਦ ਕਰਤਾ। ਅਸਲ ਚ ਲੱਗਦਾ ਹੈ ਕਿ ਉਹਨਾਂ ਨੇ ਆਉਣਾ ਹੀ ਨਹੀਂ ਸੀ, ਆਉਣ ਦੀ ਗੱਲ ਇਸ ਕਰਕੇ ਚਲਾਈ ਸੀ ਤਾਂ ਕਿ ਬਾਦਲ ਅਕਾਲੀ ਦਲ ਨੂੰ ਪੈਰਾਂ ਤੋਂ ਕੱਢਿਆ ਜਾਵੇ। ਜਦੋਂ ਪੈਰਾਂ ਤੋਂ ਨਿਕਲ ਗਿਆ ਤੇ ਉਹਦੇ ਬਾਅਦ ਐਲਾਨ ਆ ਗਿਆ ਕਿ ਨੈਬ ਸਿੰਘ ਸੈਣੀ ਨਹੀਂ ਆ ਰਿਹਾ। ਇਹਦੇ ਪਿੱਛੇ ਵੀ ਇੱਕ ਰਾਜਨੀਤਿਕ ਢੰਗ ਸੀ ਜਿਹੜਾ ਉਹਨਾਂ ਨੇ ਵਰਤਿਆ।
1: ਜੀ ਪੰਨੂ ਸਾਹਿਬ, ਹੁਣ ਗੱਲ ਕਰਦੇ ਹਾਂ ਰਾਜ ਸਭਾ ਮੈਂਬਰ ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੀ। ਪਹਿਲਾਂ ਵੀ ਇੱਕ ਦਿਨ ਉਹਨਾਂ ਨੇ ਪੋਸਟ ਪਾਈ ਸੀ ਤੇ ਮੂੰਹ ਦਿਖਾਣੀ ਪਈ ਸੀ, ਹੁਣ ਇੱਕ ਪੋਸਟ ਉਹਨਾਂ ਨੇ ਹੋਰ ਪਾਤੀ ਹੈ ਸੋਸ਼ਲ ਮੀਡੀਆ ਤੇ ਉਹਨਾਂ ਦੀ ਆਲੋਚਨਾ ਬਹੁਤ ਹੋ ਰਹੀ ਹੈ ਜੀ, ਕੀ ਲਿਖਦੇ ਨੇ ਹੁਣ?
0: ਪਹਿਲਾਂ ਤੇ ਮੈਂ ਸਵੇਰੇ ਇਹ ਦੱਸਾਂ ਕਿ ਇਹ ਮੁੰਡਾ ਜਦੋਂ ਤੋਂ ਪਬਲਿਕ ਲਾਈਫ ਵਿੱਚ ਆਇਆ, ਯਾਨੀ ਖਿਡਾਰੀ ਬਣਿਆ ਸੀ ਉਦੋਂ ਤੋਂ ਲੈ ਕੇ ਇਹ ਲਗਾਤਾਰ ਵਾਦਾਂ ਵਿਵਾਦਾਂ ਤੇ ਚਰਚਾ ਚੱਲ ਰਿਹਾ। ਇਹ ਇੱਥੇ ਇੰਡੀਆ ਦੇ ਵਿੱਚ IPL ਕ੍ਰਿਕਟ ਲੜੀ ਖੇਡਦਾ ਸੀ। ਇਹਨੇ ਪਿੱਚ ਦੇ ਉੱਤੇ ਗੱਲਾਂ ਕਰਦਿਆਂ ਕਰਦਿਆਂ ਆਪਣੇ ਸਾਥੀ ਖਿਡਾਰੀ, ਉਮਰ ਚ ਵੀ ਉਹ ਛੋਟਾ ਸੀ ਮੁੰਡਾ, ਸ੍ਰੀ ਸੰਤ, ਉਹਨੂੰ ਇਹਨੇ ਥੱਪੜ ਕੱਢ ਮਾਰਿਆ। ਉਹ ਮੁੰਡਾ ਰੋਇਆ ਕੈਮਰਿਆਂ ਅੱਗੇ ਤੇ ਸਧਾਰਨ ਗੱਲਾਂ ਕਰਦਿਆਂ ਕਰਦਿਆਂ ਮੇਰਾ ਐਡਾ ਕਸੂਰ ਕੋਈ ਨੀ ਸੀ, ਜੇ ਮੈਂ ਕੋਈ ਗਲਤ ਆਖਿਆ ਤੇ ਮੈਂ ਸ਼ਿਕਾਇਤ ਕਰਨ ਦਾ ਥੱਪੜ ਕਿਉਂ ਮਾਰਿਆ। ਬਹੁਤ ਵੱਡਾ ਮਾਮਲਾ ਬਣਿਆ ਸੀ ਥੱਪੜ ਕਾਂਡ। ਫਿਰ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਇੱਕ ਵਾਰੀ ਇੱਕ ਮੁੱਦਾ ਉੱਠਿਆ ਕਿ ਇਹ ਮੁੰਡਾ ਸਿੱਖ ਬੱਚਾ ਹੈ ਤੇ ਵੇਖੋ ਜੀ ਕਿੰਨਾ ਵਧੀਆ ਕ੍ਰਿਕਟ ਛਾ ਗਿਆ, ਇਹਦਾ ਸਨਮਾਨ ਕਰਨਾ ਚਾਹੀਦਾ। ਉੱਥੇ ਇਹ ਗੱਲ ਆਈ ਕਿ ਕਿੱਦਾਂ ਦੀਆਂ ਐਡਸ ਕਰਦਾ, ਉਹਨਾਂ ਦੇ ਉੱਤੇ ਇਹਦਾ ਸਨਮਾਨ ਕਰਨਾ ਕਿ ਨਹੀਂ ਕਰਨਾ। ਫਿਰ ਇਹ ਆਸਟ੍ਰੇਲੀਆ ਚ ਖੇਡਣ ਗਿਆ, ਇਹਨੇ ਉੱਥੇ ਆਸਟ੍ਰੇਲੀਆ ਦਾ ਇੱਕ ਖਿਡਾਰੀ ਐਂਡਰਿਊ ਸਾਈਮਨ ਸੀ, ਉਹਨੂੰ ਇਹਨੇ ਕੁਝ ਗਲਤ ਕਹਿਤਾ, ਉਹ ਮੁੱਦਾ ਬਣ ਗਿਆ। ਉਸ ਗਲਤ ਕਹਿ ਨੂੰ ਉਹ ਆਖਣ ਕੇ ਇਹਨੇ ਰੇਸਿਸਟ ਯਾਨੀ ਨਸਲਵਾਦੀ ਰਿਮਾਰਕਸ ਦਿੱਤੇ, ਪਰ ਭਜਨ ਆਖੇ ਨਹੀਂ ਦਿੱਤੇ। ਆਵਾਜ਼ ਉੱਥੇ ਪਿੱਚ ਤੇ ਹਰ ਨਿੱਕੀ ਨਿੱਕੀ ਗੱਲ ਦੀ ਉੱਥੇ ਤਾਂ ਸਿੱਕਾ ਸੁੱਟ ਕੇ ਚਾਸ ਪਾਈ ਜਾਵੇ ਤੇ ਆਵਾਜ਼ ਉਹਦੀ ਵੀ ਸੁਣ ਜਾਂਦੀ ਹੈ। ਇਹਦੀ ਆਵਾਜ਼ ਵੀ ਰਿਕਾਰਡਡ ਸੀ, ਪਰ ਉਸ ਆਵਾਜ਼ ਦੇ ਇੰਟਰਪ੍ਰਿਟੇਸ਼ਨ ਦੇ ਉੱਤੇ ਕਨਫਿਊਜ਼ਨ ਸੀ। ਅਖੀਰੇ ਫੈਸਲਾ ਹੋਇਆ ਕਿ ਸਚਿਨ ਤੇਂਦੁਲਕਰ ਦਾ ਸਾਰੀ ਦੁਨੀਆ ਚ ਅਕਸ ਬਹੁਤ ਵਧੀਆ, ਉਹ ਵੀ ਉਸ ਵਕਤ ਪਿੱਚ ਤੇ ਸੀ ਜਦੋਂ ਇਹਨੇ ਕੁਝ ਪੁੱਠਾ ਸਿੱਧਾ ਬੋਲਿਆ, ਤੇ ਸਚਿਨ ਨੂੰ ਪੁੱਛ ਲਓ ਅਸਲ ਚ ਕੀ ਹੋਇਆ। ਉਹਨੇ ਫਿਰ ਜਾ ਕੇ ਜਿਹੜੀ ਗਵਾਹੀ ਦਿੱਤੀ ਉਹ ਇਹ ਸੀ ਕਿ ਬੋਲਿਆ ਇਹਨੇ ਜ਼ਰੂਰ ਆ, ਪਰ ਉਹ ਨਸਲਵਾਦ ਨਹੀਂ। ਮੰਕੀ ਤੇ ਮਾਂਕੀ ਦੇ ਵਿੱਚ ਫਰਕ ਹੁੰਦਾ, ਉਹਨੇ ਜੋ ਹਿੰਦੀ ਚ ਆਖਿਆ ਉਹਨੂੰ ਤੁਸੀਂ ਮੰਕੀ ਸਮਝ ਲਿਆ। ਅਸਲ ਵਿੱਚ ਇਹਨੇ ਕੋਈ ਗਾਲ ਕੱਢਣ ਵਰਗੀ ਗੱਲ ਕੀਤੀ ਸੀ, ਪਰ ਰੇਸਿਜ਼ਮ ਨਹੀਂ ਸੀ। ਇਹਦੇ ਉੱਤੇ ਕੁਝ ਮੈਚਾਂ ਦਾ ਬੈਨ ਲੱਗਾ ਕਿ ਖੇਡ ਨਹੀਂ ਸਕਦਾ। ਉਹ ਮਾਮਲਾ ਇੰਟਰਨੈਸ਼ਨਲ ਪੱਧਰ ਤੇ ਕਾਫੀ ਦੂਰ ਤੱਕ ਚਲਾ ਗਿਆ ਸੀ। ਜੇ ਸਚਿਨ ਉੱਥੇ ਨਾ ਹੁੰਦਾ ਤੇ ਸਚਿਨ ਨੂੰ ਦੁਨੀਆਂ ਭਰ ਚ ਭਰੋਸੇਯੋਗ ਨਾ ਮੰਨਿਆ ਜਾਂਦਾ, ਇਹਦਾ ਕੈਰੀਅਰ ਉਦੋਂ ਹੀ ਖਤਮ ਹੋ ਜਾਣਾ ਸੀ। ਜਦੋਂ ਇਹ ਰਾਜਨੀਤੀ ਵਿੱਚ ਆਇਆ, ਕਿਸੇ ਨੂੰ ਪਤਾ ਹੀ ਨਹੀਂ ਸੀ ਰਾਜਨੀਤੀ ਚ ਆ ਰਿਹਾ। ਅਚਾਨਕ ਲਿਆ ਕੇ ਇਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ। 4 ਸਾਲ ਦੇ ਮੁੰਡਾ ਬੋਲਿਆ ਹੀ ਨਹੀਂ, ਜਾਂਦਾ ਸੀ ਅੰਦਰ ਆਪਣੀ ਹਾਜ਼ਰੀ ਲਵਾਉਂਦਾ ਸੀ, ਕਦੇ ਕਦੇ ਰਾਜ ਸਭਾ ਚ ਆਪਣੀ ਐਸ਼ ਕਰਦਾ ਸੀ। ਪਿੱਛੇ ਜਦੋਂ ਭਾਜਪਾ ਵਾਲਿਆਂ ਨੇ ਕੁੰਡੀ ਪਾਈ ਤੇ 6 ਪਾਰਲੀਮੈਂਟ ਮੈਂਬਰ ਰਾਜ ਸਭਾ ਵਾਲੇ ਪੰਜਾਬ ਦੇ ਖਿੱਚ ਲਏ ਤੇ 7ਵੇਂ ਇੱਕ ਬੀਬੀ ਦਿੱਲੀ ਵਾਲੀ ਖਿੱਚ ਲਈ, ਤੇ ਉਦੋਂ ਇਹ ਉਹਨਾਂ ਸੱਤਾ ਚ ਭਾਜਪਾ ਚ ਸ਼ਾਮਿਲ ਹੋ ਗਏ। ਹੁਣ ਭਾਜਪਾ ਦੇ ਕੋਲ ਨੰਬਰ ਬਣਾਉਣ ਵਾਸਤੇ ਗਾਏ ਵਗਾਏ ਹੋਈਆਂ ਪੋਸਟਾਂ ਪਾਉਂਦਾ ਜਿਹੜੀਆਂ ਪੋਸਟਾਂ ਦੀ ਬੇਇੱਜ਼ਤੀ ਕਰਾਉਂਦੀਆਂ ਨੇ। ਪਿੱਛੇ ਜੀ ਇੱਕ ਪੋਸਟ ਨੇ ਪਾਤੀ, 2 ਮੁੰਡੇ ਚਿੱਟੇ ਦਿਨ ਨਸ਼ਾ ਪੀਂਦੇ ਪਏ, ਨਾਲੇ ਡਿੱਗਦੇ ਫਿਰਦੇ ਆ ਸੜਕਾਂ ਤੇ। ਤੇ ਇਹਨੇ ਆਖਿਆ ਸਾਡੇ ਪੰਜਾਬ ਦਾ ਆਹ ਹਾਲ ਕਰਤਾ, ਮੇਰਾ ਪੰਜਾਬ, ਮੇਰਾ ਰੰਗਲਾ ਪੰਜਾਬ, ਉਹਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਆਹ ਕਰਤਾ। ਉਹਨੂੰ ਥੋੜੇ ਦਿਨ ਚਿਰ ਬਾਅਦ ਸੋਸ਼ਲ ਮੀਡੀਆ ਤੇ ਕਿਸੇ ਨੇ ਪਾਇਆ ਕਿ ਇਹ ਫੋਟੋ ਪੰਜਾਬ ਦੀ ਨਹੀਂ, ਰਾਜਸਥਾਨ ਦੀ। ਰਾਜਸਥਾਨ ਪੁਲਿਸ ਨੇ ਆਖਿਆ ਨਹੀਂ। ਅੱਧੇ ਘੰਟੇ ਤੱਕ ਸੋਸ਼ਲ ਮੀਡੀਆ ਤੇ ਕਈ ਪਾਸਿਆਂ ਤੋਂ ਆ ਗਿਆ ਕਿ ਫਲਾਣੇ ਪੈਟਰੋਲ ਪੰਪ ਦੀ ਆ ਤੇ ਫਲਾਣੇ ਫਲਾਣੇ ਮੁੰਡੇ ਆ, ਕਿਉਂਕਿ ਅੱਜ ਕੱਲ ਗੂਗਲ ਸਭ ਕੁਝ ਦੱਸ ਦਿੰਦਾ। ਫਿਰ ਰਾਜਸਥਾਨ ਦੀ ਪੁਲਿਸ ਨੂੰ ਮੰਨਣਾ ਪਿਆ ਵੀ ਉਹ

0: ਪੈਟਰੋਲ ਪੰਪ ਆ ਉਹੋ ਹੀ ਮੁੰਡੇ ਨੇ, ਉਹਨਾਂ ਮੁੰਡਿਆਂ ਨੂੰ ਸ਼ਾਮ ਨੂੰ ਗ੍ਰਿਫਤਾਰ ਵੀ ਕਰਨਾ ਪਿਆ ਤੇ ਪਤਾ ਲੱਗਾ ਉਹ ਨਸ਼ੇੜੀ ਨਹੀਂ ਸੀ। ਉਹ ਇੱਕ ਵੀਡੀਓ ਬਣਾ ਕੇ ਪਾਉਣ ਤੇ ਵਿਊਜ਼ ਕੱਢਣ ਵਾਸਤੇ ਜਾਣ ਬੁੱਝ ਕੇ ਉਹਨਾਂ ਡਰਾਮਾ ਕੀਤਾ ਸੀ। ਇਹਨੂੰ ਫਿਰ ਉਹ ਚ ਬੇਇੱਜ਼ਤੀ ਇਹਦੀ ਹੋਈ ਕਾਫੀ, ਸਾਰਿਆਂ ਪਾਸੇ ਝਾੜਾਂ ਪਈਆਂ ਵੀ ਤੂੰ ਇਹ ਕੀ ਕੀਤਾ। ਉਹਨੇ ਨੇ ਚੁੱਕ ਕੇ ਕੱਲ ਫਿਰ ਇੱਕ ਪੋਸਟ ਪਾਤੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਇੱਕ ਪਿੰਡ ਹੈ ਉੱਥੋਂ ਦੇ ਸਕੂਲ ਦਾ ਟਾਇਲਟ ਦਿਖਾ ਕੇ ਤੇ ਆਖਿਆ ਆਹ ਵੇਖੋ ਕਿੰਨਾ ਗੰਦ ਪਿਆ ਸਕੂਲ ਦੇ ਟਾਇਲਟ ਦੇ ਵਿੱਚ, ਇੱਥੇ ਬੱਚੇ ਕਿੱਦਾਂ ਜਾਂਦੇ ਹੋਣਗੇ। ਪੰਜਾਬ ਦੀ ਸਰਕਾਰ ਨੂੰ ਸ਼ਰਮੀ ਕੋਈ ਨੀ, ਅਜੇ ਨੇ ਪੋਸਟ ਪਾਈ, 15 ਮਿੰਟਾਂ ਬਾਅਦ ਲੋਕਾਂ ਨੇ ਉਹ ਪੋਸਟ ਚੁੱਕ ਕੇ ਤੇ ਕਹਿਤਾ ਜੀ ਇਹ 2018 ਦੀ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਤੇ ਕੈਪਟਨ ਅਮਰਿੰਦਰ ਸਿੰਘ ਤੇ ਤੁਹਾਡੀ ਭਾਰਤੀ ਜਨਤਾ ਪਾਰਟੀ ਚ ਉਹਨੂੰ ਜਾ ਕੇ ਪੁੱਛੋ ਆਮ ਆਦਮੀ ਪਾਰਟੀ ਨੂੰ ਕੀ ਕਹਿੰਦੇ ਭਾਜੀ ਫਿਰ। ਪਰ ਉਹ ਗੱਲ ਸੱਚੀ ਹੈ, ਜਿਹੜੇ ਮੁੰਡੇ ਨੇ ਉਦੋਂ ਵੀਡੀਓ ਬਣਾਈ ਸੀ ਉਹਨੇ ਕਹਿਤਾ ਜੀ ਉਦੋਂ ਬਣਾਈ ਸੀ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਦੀ ਸੀ। ਨਾਲ ਲੋਕਾਂ ਨੇ ਵਿਖਾ ਦਿੱਤਾ ਕਿ ਅੱਜ ਕੱਲ ਉੱਥੇ ਜਿਹੜਾ ਪੈਲਟਸ ਨੇ ਉਹ ਤਾਂ ਹਾਲਤ ਉਹਨਾਂ ਦੀ ਸੁਧਰ ਚੁੱਕੀ ਹੈ, ਇਹ ਭਾਜੀ ਕਦੋਂ ਦੀਆਂ ਗੱਲਾਂ ਕਰਦਾ। ਯਾਨੀ ਉਹ ਭਾਜਪਾ ਕੋਲ ਨੰਬਰ ਬਣਾਉਣ ਦੇ ਚੱਕਰ ਚ ਇੱਕ ਇਸ ਤਰ੍ਹਾਂ ਜਿਵੇਂ ਪੰਜਾਬ ਦੇ ਵਿੱਚ ਕੰਗਣਾ ਰਣੌਤ ਵਾਲੀ ਭੂਮਿਕਾ ਸੰਭਾਲਣ ਦੇ ਯਤਨ ਚ ਹਰ ਵਾਰੀ ਕੋਈ ਨਾ ਕੋਈ ਪੋਸਟ ਪਾ ਕੇ ਗਲਤ ਪੋਸਟ ਪਾ ਕੇ ਤੇ ਫਿਰ ਉਹ ਫਸ ਜਾਂਦਾ
1: ਜੀ। ਅਪਨ ਸਾਹਿਬ 1984 ਦੇ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ ਹੋ ਗਈ ਹੈ ਜੀ। ਸੱਜਣ ਕੁਮਾਰ ਦੀ ਪਿਛੋਕੜ ਤੇ ਮੌਤ ਤੱਕ ਦੇ ਹਾਲਾਤਾਂ ਬਾਰੇ ਤੁਸੀਂ ਕੀ ਆਖੋਗੇ ਜੀ?
0: ਜਿਹੜੇ ਦਿੱਲੀ ਵਿੱਚ ਉਦੋਂ ਹਾਲਾਤ ਵਿਗੜੇ ਸਨ ਉਹਨਾਂ ਨੂੰ ਦੰਗੇ ਆਖੀ ਜਾਂਦੇ, ਮੈਂ ਤਾਂ ਦੰਗੇ ਕਦੇ ਮੰਨਿਆ ਨੀ। ਉਹ 1984 ਦੀਆਂ ਘਟਨਾਵਾਂ 1988 ਚ ਪਹਿਲੀ ਵਾਰੀ ਇੱਕ ਲੇਖ ਮੈਂ ਲੇਖ ਲਿਖਿਆ ਸੀ ਅਖਬਾਰਾਂ ਚ ਤੇ ਮੈਂ ਉਹਨੂੰ ਆਖਿਆ ਸੀ ਹੁਣ ਦੰਗੇ ਝੁਕੇ ਨੇ। ਦੰਗਾ ਤੇ ਉਹ ਹੁੰਦਾ ਜਿਹ ਚ ਇੱਕ ਪਾਸੇ 10 ਜਣੇ ਹੋਣ, ਦੂਸਰੇ ਪਾਸੇ 8 ਹੋਣ, 6 ਹੋਣ, 2 ਧਿਰਾਂ ਦੇ ਹੋਣ। ਇੱਥੇ ਦੰਗਾ ਨੀ ਸੀ, ਇੱਥੇ ਤੇ ਇੱਕ ਧਿਰ ਮਾਰਦੀ ਸੀ, ਦੂਸਰੀ ਧਿਰ ਮਰ ਰਹੀ ਸੀ, ਤਾਂ ਇੱਕ ਤਰਫਾ ਕਤਲੇਆਮ ਸੀ। ਉਹੀ ਗੱਲ ਮੈਂ ਅੱਜ ਕਹਿੰਦਾ ਕਿ ਉਹ ਦੰਗੇ ਨੀ ਸੀ, ਕਤਲੇਆਮ ਸੀ। ਉਸ ਕਤਲੇਆਮ ਦੇ ਵਿੱਚ 4-5 ਲੀਡਰ ਜਿਹੜੇ ਸੀ ਕਾਂਗਰਸ ਦੇ, ਉਹਨਾਂ ਦੀ ਬਦਨਾਮੀ ਬਹੁਤ ਹੋਈ। ਇੱਕ ਲਲਿਤ ਮਾਕੜ ਦਾ ਨਾਂ ਆਉਂਦਾ ਸੀ, ਇੱਕ HKL ਭਗਤ ਦਾ, ਇੱਕ ਜਗਜੀਤ ਟਾਈਟਲਰ ਦਾ, ਇੱਕ ਸੱਜਣ ਕੁਮਾਰ ਦਾ, ਦੂਜੇ ਤਾਂ ਹੁਣ ਹੈ ਕੋਈ ਨੀ। ਇਹ ਜਿਹੜੇ ਸੱਜਣ ਕੁਮਾਰ ਤੇ ਜਗਜੀਤ ਟਾਈਟਲਰ ਫਸੇ ਸੀ, ਸੱਜਣ ਕੁਮਾਰ ਦੇ ਖਿਲਾਫ਼ ਮੁਕਦਮੇ ਚੱਲੇ ਤੇ ਉਹ ਜੇਲ੍ਹ ਚਲਾ ਗਿਆ। ਜਗਜੀਤ ਟਾਈਟਲਰ ਦੇ ਖਿਲਾਫ਼ ਅਜੇ ਵੀ ਚੱਲਦੇ, ਉਹ ਕਿਸ ਪਾਸੇ ਲੱਗੇ ਨੀ। ਇਹਨਾਂ ਦੇ ਮਾਮਲੇ ਚ ਕਾਂਗਰਸ ਦੀਆਂ ਪਹਿਲੀਆਂ ਸਰਕਾਰਾਂ ਦਾਗੀ ਹੋਣ ਦੇ ਬਾਵਜੂਦ ਬਚਾਅ ਕਰਦੀਆਂ ਰਹੀਆਂ ਤੇ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਆਈ ਤੇ ਉਹਨੇ ਆਖਿਆ ਜੀ ਜੇ ਤੁਸੀਂ ਮੈਨੂੰ ਅੱਗੇ ਲਾਉਣਾ ਤੇ ਬੇੜੇ ਚਾਹ ਪੱਤਰ ਨੀ ਚਾਹੀਦੇ, ਇਹਨਾਂ ਨੂੰ ਬਾਹਰ ਕੱਢ ਦੋ, ਇਹਨਾਂ ਦੀਆਂ ਟਿਕਟਾਂ ਵਾਪਸ ਲੈ ਲਓ। ਇਹਨਾਂ ਨੂੰ ਚੋਣ ਲੜਾ ਕੇ ਮੈਂ ਪ੍ਰਧਾਨ ਮੰਤਰੀ ਨਹੀਂ ਰਹਿ ਸਕਣਾ। ਇਹ ਦੋਵੇਂ ਪਾਸੇ ਕਰ ਦਿੱਤੇ ਗਏ, ਫਿਰ ਇਹਨਾਂ ਤੇ ਮੁਕਦਮੇ ਚੱਲਣ ਲੱਗ ਪਏ। ਉਹ ਮੁਕਦਮਿਆਂ ਦੇ ਵਿੱਚ ਇਹਨੂੰ ਸਜ਼ਾ ਹੋਈ, 2 ਕੇਸਾਂ ਚ ਸਜ਼ਾ ਹੋ ਗਈ, 3 ਕੇਸਾਂ ਚ ਬਰੀ ਹੋ ਗਿਆ। ਪਰ ਇਹ ਗੱਲ ਸਾਬਤ ਹੋ ਗਈ ਕਿ ਇਹ ਆਪਣੇ ਹਲਕੇ ਚ ਗੁੰਡਿਆਂ ਦੀ ਇੱਕ ਟੀਮ ਲੈ ਕੇ ਘਰ ਘਰ ਜਾ ਕੇ 10-10 ਕੇ ਹਮਲੇ ਕਰਾਉਂਦਾ ਰਿਹਾ। ਉਹ ਟੀਮ ਵੋਟਰ ਲਿਸਟਾਂ ਤੋਂ ਵਹਿੰਦੀ ਸੀ, ਫਲਾਨੇ ਫਲਾਨੇ ਘਰ ਤੇ ਸਿੱਟ ਦਿੰਦੇ ਤੇ ਹਮਲੇ ਕਰਦੀ ਸੀ। ਔਰ ਉਹ ਬੰਦੇ ਸਾਰੇ ਇਹਦੇ ਘਰੋਂ ਸਰਕਾਰੀ ਕੋਠੀ ਚ ਆਉਂਦੇ ਸੀ, ਉੱਥੇ ਚਲ ਜਾਂਦੇ ਸੀ। ਸਾਰਾ ਸਾਹ ਨੇ ਮਾਰ ਧਾਰ ਕਤਲੇਆਮ ਕਰਾਉਂਦਾ ਰਿਹਾ ਸੀ, ਉਹਨੂੰ ਸਜ਼ਾ ਹੋਈ ਸੀ। ਹੁਣ ਹਾਲਾਤ ਜਿਸ ਨੂੰ ਤੁਰਦੇ ਗਏ ਸਾਰਿਆਂ ਨੂੰ ਪਤਾ ਹੈ ਕਿ ਕੱਲ ਉਹਦੀ ਫਿਰ ਪੇਸ਼ੀ ਸੀ ਇੱਕ ਕੇਸ ਦੇ ਵਿੱਚ, ਲੱਗਦਾ ਸੀ ਹੁਣ ਇਹਨੂੰ ਤੀਸਰੇ ਕੇਸ ਵਿੱਚ ਵੀ ਸਜ਼ਾ ਹੋ ਜਾਣੀ। ਉਹ ਤੋਂ ਪਹਿਲਾਂ ਉੱਥੇ ਕੋਈ ਪ੍ਰੈਸ਼ਰ ਵੀ ਹੋ ਸਕਦਾ। ਕੱਲ ਸਵੇਰੇ ਅਚਾਨਕ ਖ਼ਬਰ ਆਈ ਕਿ ਪੇਸ਼ੀ ਤੇ ਜਾਣ ਤੋਂ ਪਹਿਲਾਂ ਉਹ ਬੇਹੋਸ਼ ਹੋ ਗਿਆ, ਹਸਪਤਾਲ ਲੈ ਕੇ ਗਏ ਤੇ ਉਹਨੇ ਖਤਮ ਹੈ, ਮੌਤ ਹੋ ਗਈ ਉਹਦੀ। ਹੁਣ ਉਹ ਜਾਣੇ, ਉਹਦੀ ਪਾਰਟੀ ਜਾਣੇ, ਉਹਦਾ ਪਰਿਵਾਰ ਜਾਣੇ, ਮਾਮਲਾ ਉਹਨਾਂ ਦਾ। ਇਹਦੇ ਨਾਲ ਸਮਾਜ ਨੂੰ ਕੋਈ ਬਹੁਤਾ ਅਸਰ ਨਹੀਂ ਪੈਂਦਾ, ਬਲਕਿ ਬਹੁਤ ਸਾਰੇ ਲੋਕਾਂ ਨੇ ਇੱਦਾਂ ਦੇ ਬਿਆਨ ਦਿੱਤੇ ਕਿ ਉਹਨੂੰ ਸਜ਼ਾ ਮਿਲ ਗਈ। ਸਜ਼ਾ ਤੇ ਉਹਨੂੰ ਇੱਥੇ ਵੀ ਜੇਲ੍ਹ ਦੇ ਵਿੱਚ ਬਥੇਰੀ ਮਿਲਣ ਡਈ ਸੀ, ਹਰ ਪਾਸੇ ਤੋਂ ਲਾਨਤਾਂ ਵੀ ਪੈਣ ਡਈਆਂ ਸੀ। ਤੇ ਇਹ ਇੱਕ ਸੋਸ਼ਲ ਮਸਲੇ ਨਾਲ ਵੱਧ ਉਹਦੀ ਪਾਰਟੀ ਤੋਂ ਉਹਦੇ ਪਰਿਵਾਰ ਦਾ ਸੋਸ਼ਲ ਸਿਰਫ ਇੰਨਾ ਹੀ ਆ। ਉਹਦੀ ਮੌਤ ਦੇ ਬਾਅਦ ਵੀ ਚਰਚਾ ਇਹੋ ਹੀ ਆ ਕਿ ਬੰਦੇ ਨੇ ਕੰਮ ਬੜੇ ਮਾੜੇ ਕੀਤੇ
1: ਜੀ। ਪਰ ਸਭ

0: ਹੋਮ ਮਿਨਿਸਟਰੀ ਵੱਲੋਂ ਜਿਹੜੇ ਸਰਹੱਦੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਸਿਟੀਜ਼ਨਸ਼ਿਪ ਦੇ ਅਧਿਕਾਰ ਦਿੱਤੇ ਗਏ ਨੇ ਇਹ ਅਧਿਕਾਰ ਹੁਣ ਦੇਣ ਦਾ ਕੀ ਮਤਲਬ ਹੈ ਜੀ
1: ਚੋਣਾਂ ਨੇੜੇ ਆਈਆਂ ਚਲੋ ਇਹਨਾਂ ਦੇ ਅਧਿਕਾਰਾਂ ਦੀ ਵਰਤੋਂ ਵੀ ਉਹ ਕਰ ਲੈਣਗੇ ਕੁਝ ਸਾਲ ਪਹਿਲਾਂ ਨਰਿੰਦਰ ਮੋਦੀ ਸਰਕਾਰ ਨੇ ਪਾਸ ਕੀਤਾ ਸੀ ਐਕਟ ਨਾਲ ਦੇ ਛੇ ਦੇਸ਼ ਨੇ ਅਫਗਾਨਿਸਤਾਨ ਪਾਕਿਸਤਾਨ ਬੰਗਲਾਦੇਸ਼ ਵਗੈਰਾ ਵਗੈਰਾ ਇਹਨਾਂ ਤੋਂ ਜੇ ਕੋਈ ਲੋਕ ਆਉਂਦੇ ਆ ਉਹ ਇੱਥੇ ਆ ਕੇ ਪੱਕੇ ਤੌਰ ਤੇ ਭਾਰਤ ਵਿੱਚ ਰਹਿਣਾ ਚਾਹੁੰਦੇ ਸਿਟੀਜ਼ਨਸ਼ਿਪ ਲੈਣੀ ਚਾਹੁੰਦੇ ਆ ਉਹਨਾਂ ਚ ਕੋਈ ਸਿੱਖ ਹੋਵੇ ਹਿੰਦੂ ਜੈਨੀ ਬੋਧੀ ਪਾਰਸੀ ਇੱਕ ਹੋਰ ਸੀਗੇ ਉਹ ਹੋਰ ਤੇ ਉਹਨਾਂ ਨੂੰ ਇੱਥੇ ਸਿਟੀਜ਼ਨਸ਼ਿਪ ਦਿੱਤੀ ਜਾਵੇਗੀ ਇੱਕ ਪ੍ਰੋਸੀਜਰ ਬਣਾਇਆ ਸੀ ਮੁਸਲਮਾਨ ਕੋਈ ਆਉਂਦਾ ਤੇ ਉਹਨੂੰ ਨਹੀਂ ਉਹ ਇਸ ਕਰਕੇ ਕਿ ਜਿਹੜੇ ਦੇਸ਼ਾਂ ਚ ਆਉਣ ਦੀ ਗੱਲ ਉੱਥੇ ਮੁਸਲਮਾਨਾਂ ਨੂੰ ਕੋਈ ਖਤਰਾ ਨਹੀਂ ਗਾ ਇਹ ਘੱਟ ਗਿਣਤੀਆਂ ਜਿਹੜੀਆਂ ਇਹਨਾਂ ਨੂੰ ਖਤਰਾ ਇਹ ਆਉਂਦੇ ਆ ਤੇ ਇਹਨਾਂ ਨੂੰ ਅਸੀਂ ਇੱਥੇ ਸਿਟੀਜ਼ਨਸ਼ਿਪ ਦਿਆਂਗੇ ਉਹ ਹੁਣ ਜਿਹੜੇ ਏਦਾਂ ਦੇ ਕੇਸ ਆਏ ਸਨ ਅੱਡ ਅੱਡ ਥਾਵਾਂ ਤੇ ਦੂਸਰੇ ਸੂਬਿਆਂ ਚ ਵੀ ਬਹੁਤ ਨੇ ਕਈ ਲੋਕ ਤਾਂ ਤੀਹ ਤੀਹ ਚਾਲੀ ਚਾਲੀ ਸਾਲ ਪਹਿਲਾਂ ਇੱਥੇ ਕਿਸੇ ਬਜ਼ੁਰਗ ਦੀਆਂ ਅਸਥੀਆਂ ਪਾਉਣ ਤੇ ਜਾਂ ਤੀਰਥ ਯਾਤਰਾ ਦੇ ਬਹਾਨੇ ਆਏ ਤੇ ਪੂਰਾ ਪਰਿਵਾਰ ਆ ਗਿਆ ਤੇ ਮੁੜ ਕੇ ਗਏ ਨੀ ਉਹਨਾਂ ਆਖਿਆ ਜੀ ਸਾਨੂੰ ਗੋਲੀ ਮਾਰ ਕੇ ਮਾਰ ਦਿਓ ਅਸੀਂ ਵਾਪਸ ਨਹੀਂ ਜਾਣਾ ਉੱਥੇ ਸਾਡੀ ਬਹੁਤ ਬੇਇੱਜ਼ਤੀ ਹੁੰਦੀ ਹੈ ਤੇ ਜੇ ਤੁਸੀਂ ਸਖ਼ਤਾਂ ਨਹੀਂ ਜਾਣਗੇ ਅਸੀਂ ਜਾਣਾ ਤੇ ਫਿਰ ਗਏ ਨੀ ਸੀ ਏਦਾਂ ਦੇ ਕੇਸ ਹੁਣ ਇੱਥੇ ਸਾਡੇ ਪੰਜਾਬ ਦੇ ਬਾਰਡਰ ਜ਼ਿਲ੍ਹਿਆਂ ਚ ਵੀ ਕੁਝ ਹੈਗੇ ਆ ਕਿਤੇ ਕਿਤੇ ਕੋਈ ਕੋਈ ਵਿਅਕਤੀ ਏਦਾਂ ਦੇ ਬੈਠੇ ਆ ਜਿਹਨਾਂ ਨੂੰ ਅਜੇ ਤੱਕ ਸਿਟੀਜ਼ਨਸ਼ਿਪ ਨਹੀਂ ਮਿਲੀ ਉਹਨਾਂ ਕੇਸਾਂ ਦਾ ਨਿਪਟਾਰਾ ਕਰਨ ਦਾ ਅਧਿਕਾਰ ਕੇਂਦਰ ਸਰਕਾਰ ਨੇ ਬਾਰਡਰ ਦੇ ਜ਼ਿਲ੍ਹਿਆਂ ਵਾਲਿਆਂ ਨੂੰ ਦੇ ਦਿੱਤਾ ਕਿ ਜਿਹੜੇ ਲੋਕ ਬਾਰਡਰ ਟੱਪ ਕੇ ਇੱਥੇ ਆਏ ਹੁਣ ਬਾਰਡਰ ਤੇ ਕੰਡੇਦਾਰ ਤਾਰ ਲੱਗੀ ਉੱਥੋਂ ਟੱਪ ਕੇ ਕਿਹਨੇ ਆਉਣਾ ਰਾਜਸਥਾਨ ਚ ਅਜੇ ਵੀ ਜਾਂ ਗੁਜਰਾਤ ਚ ਜੰਮੂ ਕਸ਼ਮੀਰ ਚ ਵੀ ਕੋਈ ਥਾਵਾਂ ਹੈਗੀਆਂ ਜਿੱਥੋਂ ਬਾਰਡਰ ਤੋਂ ਲਾਂਘਾ ਤੇ ਨਿਕਲ ਆਉਂਦੇ ਇੱਥੇ ਪੰਜਾਬ ਦੇ ਬਾਰਡਰ ਦੇ ਜ਼ਿਲ੍ਹਿਆਂ ਚ ਉਹ ਲੋਕ ਨੇ ਜਿਹੜੇ ਅੱਡ ਅੱਡ ਸਮੇਂ ਤੇ ਕੋਈ ਜਹਾਜ਼ ਰਾਹੀਂ ਆਇਆ ਕੋਈ ਸਮੁੰਦਰ ਰਾਹੀਂ ਆਇਆ ਉਹ ਜਿਹੜੇ ਇੱਥੇ ਆ ਗਏ ਨੇ ਉਹ ਆ ਕੇ ਟਿਕੇ ਬੈਠੇ ਬਹੁਤ ਸਾਰੀਆਂ ਥਾਵਾਂ ਤੇ ਇੱਥੇ ਵੀ ਟਿਕੇ ਨੇ ਉਹਨਾਂ ਕੋਲ ਸਿਟੀਜ਼ਨਸ਼ਿਪ ਹੈ ਨੀ ਸਰਕਾਰ ਨੇ ਹੱਕ ਦੇ ਦਿੱਤਾ ਕਿ ਜਿਹੜੇ ਡਿਪਟੀ ਕਮਿਸ਼ਨਰ ਉਹ ਆਪਣੇ ਤੌਰ ਤੇ ਇਹਦਾ ਨਿਪਟਾਰਾ ਕਰ ਸਕਦੇ ਇਹਦਾ ਫੈਸਲਾ ਕਰ ਸਕਦੇ
0: ਜੀ ਪੰਨੂ ਸਾਹਿਬ ਨਵੀਂ ਦਿੱਲੀ ਦੇ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਬੁਲਡੋਜ਼ਰ ਚਲਾਏ ਗਏ ਨੇ ਤੇ ਹਾਈ ਕਮਿਸ਼ਨ ਦੇ ਖਿਲਾਫ ਇਹ ਕਿਹੜੀ ਕਾਰਵਾਈ ਕੀਤੀ ਗਈ ਹੈ ਜੀ ਕੀ ਵਿਸਥਾਰ ਹੈ ਇਹਦਾ
1: ਇੱਥੇ ਪਾਕਿਸਤਾਨ ਦਾ ਹਾਈ ਕਮਿਸ਼ਨ ਨਵੀਂ ਦਿੱਲੀ ਦੇ ਵਿੱਚ ਚਾਣਕਾਪੁਰ ਇਲਾਕੇ ਚ ਚਾਣਕਾਪੁਰ ਇਲਾਕਾ ਉਹ ਹੈ ਜਿੱਥੇ ਸਾਰੇ ਦੇਸ਼ਾਂ ਦੇ ਪ੍ਰਮੁੱਖ ਦੇਸ਼ਾਂ ਦੇ ਹਾਈ ਕਮਿਸ਼ਨ ਜਾਂ ਅੰਬੈਸੀਆਂ ਨੇ ਕੁਝ ਦੇਸ਼ ਛੋਟੇ ਇਹੋ ਜਿਹੇ ਹੈਗੇ ਜਿਹਨਾਂ ਨੂੰ ਉਦੋਂ ਅਜੇ ਦੇਸ਼ ਦੇ ਤੌਰ ਤੇ ਮਾਨਤਾ ਨਹੀਂ ਸੀ ਮਿਲੀ ਬਾਅਦ ਚ ਆਜ਼ਾਦ ਹੋਏ ਜਾਂ ਬਾਅਦ ਚ ਉਹ ਦੇਸ਼ ਬਣੇ ਉਹਨਾਂ ਨੂੰ ਉੱਥੇ ਚਾਣਕਾਪੁਰ ਚ ਥਾਂ ਨਹੀਂ ਮਿਲ ਸਕੀ ਉਹ ਅੱਡ ਅੱਡ ਥਾਵਾਂ ਤੇ ਹੋਰਨੀ ਥਾਈ ਵੀ ਉਹਨਾਂ ਨੇ ਆਪਣੇ ਹਾਈ ਕਮਿਸ਼ਨ ਜਾਂ ਅੰਬੈਸੀਆਂ ਬਣਾਏ ਨੇ ਇੱਥੇ ਪਾਕਿਸਤਾਨ ਦਾ ਹਾਈ ਕਮਿਸ਼ਨ ਹੈ ਬਹੁਤ ਪੁਰਾਣਾ ਉਹਦੀ ਦਿੱਖ ਵੀ ਉਹਨਾਂ ਨੇ ਪਾਕਿਸਤਾਨੀ ਕਲਚਰ ਦੇ ਹਿਸਾਬ ਨਾਲ ਬਣਾਈ ਹੈ ਉਹਦੇ ਬਾਅਦ ਸਿਕਿਉਰਿਟੀ ਵਾਸਤੇ ਕੁਝ ਬੈਰੀਅਰ ਲਾਏ ਸਨ ਬੈਰੀਕੇਡ ਲਾਏ ਸਨ ਕੁਝ ਉਹਨਾਂ ਨੇ ਇਸ ਤਰ੍ਹਾਂ ਦੇ ਬੈਰੀਕੇਡ ਵੀ ਲਾਏ ਸੀ ਜਿਹਨਾਂ ਚ ਜੇ ਕੋਈ ਲੋਕੀ ਵੀਜ਼ੇ ਵਾਸਤੇ ਜਾਣ ਕਤਾਰ ਲੰਮੀ ਹੋਵੇ ਤੇ ਖੱਬਿਓ ਸੱਜੇ ਨੂੰ ਸੱਜੇ ਖੱਬੇ ਨੂੰ ਕਿਧਰ ਘੁੰਮ ਕੇ ਜਾਣਾ ਉਹਨੂੰ ਸਾਰੇ ਨੂੰ ਕੰਟਰੋਲ ਕਰਨ ਵਾਸਤੇ ਵਰਤੇ ਜਾਂਦੇ ਸੀ ਇਹੋ ਜਿਹਾ ਕੰਮ ਆਮ ਤੌਰ ਦੇ ਉੱਤੇ ਜਾਂ ਤਾਂ ਮੌਕੇ ਦੀ ਸਰਕਾਰ ਤੋਂ ਪਰਮਿਸ਼ਨ ਲੈ ਕੇ ਕੀਤਾ ਜਾਵੇ ਪਰਮਿਸ਼ਨ ਲੈ ਕੇ ਇਹਨਾਂ ਨਹੀਂ ਕੀਤਾ ਓਦਾਂ ਹੀ ਕਰੀ ਬੈਠੇ ਸੀ ਕੱਲ ਇਹਨਾਂ ਦੀ ਦਿੱਲੀ ਐਡਮਿਨਿਸਟ੍ਰੇਸ਼ਨ ਦੀ ਜੇਸੀਬੀ ਵੈਨ ਗਈ ਉਹਨਾਂ ਜੇਸੀਬੀ ਵੈਨਾਂ ਨੇ ਉਹ ਸਾਰੇ ਬੈਰੀਕੇਡ ਤੋੜ ਦਿੱਤੇ ਇੱਥੇ ਦੂਸਰਾ ਪੱਖ ਮੈਂ ਦੱਸਾਂ ਕਿ ਇਹਦੇ ਤੋਂ ਦੋ ਦਿਨ ਪਹਿਲਾਂ ਪਾਕਿਸਤਾਨ ਦੀ ਰਾਜਧਾਨੀ ਜਿਹੜਾ ਭਾਰਤ ਦਾ ਹਾਈ ਕਮਿਸ਼ਨ ਉਹਦੇ ਬਾਅਦ ਵੀ ਬਾਹਰ ਵੀ ਇਸੇ ਤਰ੍ਹਾਂ ਦੀ ਕਾਰਵਾਈ ਹੋਈ ਸੀ ਉਹਨਾਂ ਨੇ ਵੀ ਆਪਣੇ ਸਿਕਿਉਰਿਟੀ ਵਾਸਤੇ ਕੁਝ ਬੈਰੀਕੇਡ ਵਗੈਰਾ ਲਾਏ ਹੋਏ ਸੀ ਤੇ ਪਾਕਿਸਤਾਨ ਦੀ ਉੱਥੋਂ ਦੀ ਲੋਕਲ ਐਡਮਿਨਿਸਟ੍ਰੇਸ਼ਨ ਨੇ ਇਸੇ ਤਰ੍ਹਾਂ ਜੇਸੀਪੀ ਮਸ਼ੀਨਾਂ ਭੇਜ ਕੇ ਤੇ ਉਹਨਾਂ ਮਸ਼ੀਨਾਂ ਦੇ ਨਾਲ ਉਹ ਬੈਰੀਕੇਡ ਤੋੜਤੇ ਸੀ ਭਾਰਤ ਨੇ ਬਹੁਤਾ ਰੌਲਾ ਨਹੀਂ ਸੀ ਪਾਇਆ ਚੁੱਪ ਚੁਪੀਤਾ ਮਾੜਾ ਮੋਟਾ ਸ਼ਿਕਾਇਤ ਕਰ ਛੱਡੀ ਸੀ ਵੀ ਤਾਂ ਨਾ ਕਰੋ

0: 04350 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨਾਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ, ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ। ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40 ਪਲੱਸ ਡਿਲੀਸ਼ੀਅਸ ਆਈਟਮਸ, ਨਾਟ 14 ਇਟਸ 40 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7 24 ਘੰਟੇ ਖੁੱਲੇ ਹੁੰਦੇ ਨੇ। ਇਹ ਸਭ ਤੋਂ ਖਾਸ ਗੱਲ ਹੈ, ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ। ਇਹਨਾਂ ਦਾ ਫੋਨ ਨੰਬਰ 4039360777 ਹੈ ਜੀ। ਮਦਰ ਇੰਡੀਆ ਰੈਸਟੋਰੈਂਟ, ਮਾਂ ਦੇ ਹੱਥਾਂ ਵਰਗਾ ਸਵਾਦ।
1: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174496 ਓਇਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208।
3: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਿਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
3: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182।

0: 112 अरुण कौशल मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया।
1: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी हिंदी उर्दू जां फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम सब दा माण सब दी चाहत अपनी सुपनमई कार खरीदन लई गौरव शर्मा नू शोरूम च जाके मिलो जां फिर फोन कर लो 403-903-6757।
0: मर्सिडीज बेंज कंट्री हिल्स।
2: ਤਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
6: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
2: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
3: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
1: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਤੁਸੀਂ ਸ਼ਾਇਦ ਇਸ ਨੂੰ ਬਦਸਲੂਕੀ ਨਾ ਸਮਝੋ ਪਰ ਆਪਣੇ ਜੀਵਨ ਸਾਥੀ ਨੂੰ ਧਮਕੀ ਭਰੇ ਸੁਨੇਹੇ ਭੇਜਣਾ ਉਸ ਦੀ ਲੋਕੇਸ਼ਨ ਚੁੱਪਚਾਪ ਟਰੈਕ ਕਰਨਾ ਜਾਂ ਉਸ ਦੇ ਫੋਨ ਦੀਆਂ ਗਤੀਵਿਧੀਆਂ ਤੇ ਕਾਬੂ ਰੱਖਣਾ ਵੀ ਅਬਿਊਜ਼ ਹੀ ਹੈ ਟੈਕਨੋਲੋਜੀ ਰਾਹੀਂ ਕੀਤੀ ਜਾਣ ਵਾਲੀ ਬਦਸਲੂਕੀ ਸਰੀਰਕ ਨਹੀਂ ਹੁੰਦੀ ਪਰ ਇਸ ਦਾ ਅਸਰ ਓਨਾ ਹੀ ਗੰਭੀਰ ਅਤੇ ਨੁਕਸਾਨਦਾਇਕ ਹੋ ਸਕਦਾ ਹੈ ਜੇ ਤੁਸੀਂ ਜਾਂ ਤੁਹਾਡੀ ਜਾਣ ਪਹਿਚਾਣ ਦੇ ਵਿੱਚ ਕੋਈ ਵਿਅਕਤੀ ਟੈਕਨੋਲੋਜੀ ਦੀ ਵਰਤੋਂ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਜਾਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਬਦਲਾਅ ਸੰਭਵ ਹੈ ਹਿੰਸਾ ਨੂੰ ਖਤਮ ਕਰਨ ਬਾਰੇ ਹੋਰ ਜਾਣਕਾਰੀ ਲਈ alberta.ca/endgbv ਤੇ ਜਾਓ ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ

0: ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨੀ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5878312108 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ। ਥੈਂਕ ਯੂ।
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲੋ 4039036757।
6: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ? ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
7: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
8: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ

0: ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222 ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
3: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁੰਚਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
4: ਰੇਡੀਓ ਸੁਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਅੱਜ ਦਿਨ ਸ਼ੁੱਕਰਵਾਰ ਅਗਸਤ ਮਹੀਨੇ ਦੀ 21 ਤਾਰੀਖ ਸਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ 5 ਵਜੇ ਸ਼ਾਨ ਅਲੀ ਜੀ ਪ੍ਰੋਗਰਾਮ ਪੇਸ਼ ਕਰਨਗੇ ਤੇ 8 ਵਜੇ ਅਸੀਂ ਆਪ ਜੀ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਪੇਸ਼ ਕਰਾਂਗੇ ਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਬਹੁਤ ਸਾਰੀਆਂ ਖਬਰਾਂ ਤੇ ਵਿਸਥਾਰ ਨਾਲ ਚਰਚਾ ਕਰਨੀ ਹੈ ਉਹਨਾਂ ਖਬਰਾਂ ਦੀ ਜਾਣਕਾਰੀ ਵੀ ਦੇਵਾਂਗੇ ਪਹਿਲਾਂ ਜਿਹੜਾ ਮੌਸਮ ਦੀ ਗੱਲ ਕਰ ਲਈਏ ਇਸ ਵੇਲੇ 25 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਕੈਲਗਰੀ ਦੇ ਵਿੱਚ ਤੇ ਇਸ ਤੋਂ ਬਾਅਦ ਰਾਤ ਨੂੰ 12 ਜਾਂ 13 ਡਿਗਰੀ ਸੈਲਸੀਅਸ ਉਸ ਤੋਂ ਅਗਲੇ ਦਿਨ 27 ਜਾਂ 14 ਫਿਰ 27 ਜਾਂ 17 ਡਿਗਰੀ ਸੈਲਸੀਅਸ ਤੇ ਸੋਮਵਾਰ ਨੂੰ 24 ਤੇ 13 ਡਿਗਰੀ ਸੈਲਸੀਅਸ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ ਇਸੇ ਤਰ੍ਹਾਂ ਦਾ ਮੌਸਮ ਜਿਸ ਤਰ੍ਹਾਂ ਦਾ ਇਸ ਵੇਲੇ ਹੈ ਆਉਣ ਵਾਲੇ ਕਈ ਦਿਨ ਰਹੇਗਾ ਅਜਿਹਾ ਅਨੁਮਾਨ ਹੈ ਜੀ ਜਿਹੜੀਆਂ ਖਬਰਾਂ ਤੇ ਚਰਚਾ ਕਰਨੀ ਹੈ ਉਹਨਾਂ ਖਬਰਾਂ ਚ ਜੋ ਕੈਨੇਡਾ ਤੇ ਅਮਰੀਕਾ ਦੇ ਦਰਮਿਆਨ ਗੱਲਬਾਤ ਚੱਲ ਰਹੀ ਹੈ ਉਹ ਗੱਲਬਾਤ ਕਿਸੇ ਸਿਰੇ ਲੱਗੀ ਕਿ ਨਹੀਂ ਲੱਗੀ ਇਹਦੇ ਬਾਰੇ ਚਰਚਾ ਕਰਾਂਗੇ ਤੇ ਇਹਦੇ ਵਿੱਚ ਹੋਰ ਕੀ ਨਵਾਂ ਨਿਕਲ ਕੇ ਸਾਹਮਣੇ ਆ ਰਿਹਾ ਕੌਣ ਕੀ ਬੋਲ ਰਿਹਾ ਇਹਦੇ ਤੇ ਵਿਸਥਾਰ ਨਾਲ ਗੱਲਬਾਤ ਜਿਹੜੀ ਹੈ ਜੀ ਕੀਤੀ ਜਾਵੇਗੀ ਇਸ ਤੋਂ

ਬਾਅਦ ਗੱਲ ਕਰਾਂਗੇ ਐਡਮਿੰਟਨ ਸ਼ਹਿਰ ਦੀ। ਆਪ ਜੀ ਨੂੰ ਪਤਾ ਹੈ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਕੈਲਗਰੀ ਦੇ ਵਿੱਚ ਗੁਰਦੁਆਰਾ ਸਾਹਿਬ ਨੂੰ ਧਮਕੀਆਂ ਆਈਆਂ, ਫੋਨ ਆਏ। ਉਸ ਤੋਂ ਬਾਅਦ ਐਡਮਿੰਟਨ ਦੇ ਵਿੱਚ ਇਹ ਘਟਨਾ ਵਾਪਰੀ ਹੈ, ਗੁਰਦੁਆਰਾ ਨਾਨਕਸਰ ਵਿਖੇ ਛੁਰੇਬਾਜ਼ੀ ਦੀ ਘਟਨਾ ਹੋਈ ਹੈ ਅਤੇ ਇੱਕ ਵਿਅਕਤੀ ਨੇ ਹਮਲਾ ਕੀਤਾ ਹੈ ਜੀ, ਵਿਅਕਤੀ ਗ੍ਰਿਫਤਾਰ ਹੈ, ਦੋ ਜ਼ਖਮੀ ਨੇ। ਇਹਦੇ ਬਾਰੇ ਚਰਚਾ ਕਰਾਂਗੇ। ਇਸ ਤੋਂ ਇਲਾਵਾ ਕੈਨੇਡਾ ਦੀ ਹਾਊਸਿੰਗ ਮਾਰਕੀਟ ਦੀ ਅਸੀਂ ਗੱਲ ਕਰਾਂਗੇ ਕਿ ਜੁਲਾਈ ਦੇ ਮਹੀਨੇ ਜਿਹੜੀ ਰਿਪੋਰਟ ਆਈ ਹੈ ਇਹ ਕੀ ਕਹਿ ਰਹੀ ਹੈ, ਗਿਰਾਵਟ ਹੈ, ਕੁਰੈਕਸ਼ਨ ਹੈ ਜਾਂ ਵਧੀਆ ਹੈ ਜਾਂ ਕੀ ਹੋਇਆ, ਇਹਦੇ ਬਾਰੇ ਚਰਚਾ ਕਰਾਂਗੇ। ਅਲਬਰਟਾ ਦੇ ਟੈਕਨੋਲੋਜੀ ਮਿਨਿਸਟਰ ਉਹਨਾਂ ਨੂੰ AI ਡਾਟਾ ਸੈਂਟਰ ਦੇ ਨਾਂ ਤੇ ਲੋਕਾਂ ਦੇ ਰੋਹ ਦਾ ਇੱਕ ਵਾਰ ਫੇਰ ਸਾਹਮਣਾ ਕਰਨਾ ਪਿਆ ਜੀ। ਇਹ ਟਾਊਨ ਹਾਲ ਦੇ ਦੌਰਾਨ ਇਹ ਹੋਇਆ ਜੀ। ਹੋਰ ਖਬਰਾਂ ਦੇ ਵਿੱਚ ਕੈਨੇਡਾ ਵਿੱਚ ਵੱਡੀ ਪੱਧਰ ਦੇ ਵਿੱਚ ਲੋਕ ਇਹ ਸਮਝਦੇ ਨੇ ਕਿ ਹੈਲਥ ਕੇਅਰ ਸਿਸਟਮ ਜਿਹੜਾ ਹੈ ਉਹ ਬਹੁਤ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਕੈਨੇਡਾ ਦਾ ਹੈਲਥ ਕੇਅਰ ਸਿਸਟਮ। ਅਗਲੀ ਖਬਰ, 69% ਵਿਆਹਤਾ ਜੋੜੇ ਉਹਨਾਂ ਤੇ ਕਿਸ ਗੱਲ ਦਾ ਪ੍ਰੈਸ਼ਰ ਹੈ, ਵਿਆਹ ਦਾ ਖਰਚਾ ਕਿੰਨਾ ਕੁ ਬੋਦਰ ਕਰਦਾ ਹੈ, ਇਹਦੇ ਬਾਰੇ ਇੱਕ ਰਿਪੋਰਟ ਪੇਸ਼ ਕਰਾਂਗੇ। ਕੁਛ ਹੋਰ ਖਬਰਾਂ ਵੀ ਹੈਗੀਆਂ ਨੇ ਜਿਸ ਵਿੱਚ ਧਿਆਨ ਰਹੇਗਾ ਕੁਛ ਲੋਕਲ ਖਬਰਾਂ 'ਤੇ। ਮੰਡੀਆਂ ਦੀ ਵੀ ਗੱਲਬਾਤ ਕਰਾਂਗੇ, ਮਾਰਕੀਟ ਕਿਹੋ ਜਿਹੀ ਹੈ, ਅਤੇ ਜੋ ਇੰਪੋਰਟੈਂਟ ਖਬਰਾਂ ਨੇ ਉਹਨਾਂ 'ਤੇ ਅਸੀਂ ਚਰਚਾ ਜਿਹੜਾ ਵਿਸਥਾਰ ਨਾਲ ਕਰਨੀ ਹੈ ਇਸ ਪ੍ਰੋਗਰਾਮ ਦੇ ਵਿੱਚ, ਜੋ ਕਿ ਹਮੇਸ਼ਾ ਅਸੀਂ ਕਰਦੇ ਹੀ ਹਾਂ। ਅਤੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਸਪੋਂਸਰਾਂ ਦੀ ਗੱਲਬਾਤ ਕਰ ਲਈਏ ਕਿ ਇਸ ਪ੍ਰੋਗਰਾਮ ਦੇ ਵਿੱਚ ਸਪੋਂਸਰ ਸਾਡੇ ਸੋਨਿਕ ਇੰਸ਼ੋਰੈਂਸ ਵਾਲੇ ਨੇ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ ਤੁਸੀਂ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਹੋਰਾਂ ਨਾਲ ਗੱਲਬਾਤ ਕਰ ਲਓ। ਅਗਰ ਤੁਹਾਡੇ ਕੋਲ ਟਰੱਕਾਂ ਦੀ ਕੰਪਨੀ ਹੈ, ਟਰੱਕ ਓਨਰ ਓਪਰੇਟਰ ਹੋ, ਤਾਂ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ, ਵਾਅਦਾ ਕਰਦੇ ਨੇ। ਪਹੁਜਾ ਹੋਰਾਂ ਦਾ ਫੋਨ ਨੰਬਰ ਹੈ ਜੀ 587-832-1208 5878321208। YYC ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਨਾਲ ਸੰਪਰਕ ਕਰ ਲਓ। ਇਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਲਈ ਵੀਰਪਾਲ ਕੌਰ ਨੂੰ 825-760-0983 'ਤੇ ਕਾਲ ਕਰ ਲਓ। OSS ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਵਿੱਚ ਖੁੱਲ੍ਹ ਗਿਆ ਹੈ ਜੀ OSS ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਹੈ, ਤੁਸੀਂ ਮਾਹਿਰ ਡਾਕਟਰਾਂ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ ਜੀ। ਫੋਨ 587-617-4096। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਦੇ ਉੱਪਰ ਹੈ। ਕੰਟਰੀ ਹਿਲਸ ਮਰਸੀਡੀਜ਼ ਬੈਂਜ਼ ਵੱਡਾ ਸ਼ੋਰੂਮ ਹੈ, ਇੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਣਾ ਨਾਲ ਕੰਟੈਕਟ ਕਰੋ 403-903-5357 'ਤੇ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ, ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ, ਲਵਪ੍ਰੀਤ ਸਿੱਧੂ ਨਾਲ ਕੰਟੈਕਟ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰਵੀਜ਼ਨ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ 403-404-3500 ਨੋਟ ਕਰ ਲਓ। ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਵਿੱਚ ਸਥਿਤ ਆਫਿਸ 'ਤੇ ਵੀ ਜਾ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ, ਨੌਰਥ ਐਂਡ ਸਾਊਥ ਇੰਡੀਅਨ, ਇੱਥੋਂ ਖਾਣੇ ਮਿਲਣਗੇ ਜੀ ਸਿਟੀਸਕੇਪ ਲੈਂਡਿੰਗ ਦੇ ਵਿੱਚ। ਇਹ ਹੈ 24 ਘੰਟੇ ਖੁੱਲ੍ਹਦਾ ਜੀ, ਹਫ਼ਤੇ ਦੇ 7 ਦਿਨ। ਇੱਥੇ 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ, ਬਹੁਤ ਸੋਹਣਾ ਸਿਟਿੰਗ ਅਰੇਂਜਮੈਂਟ ਹੈ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ। ਟੇਕ ਆਊਟ ਡਿਲੀਵਰੀ ਜਾਂ

बैठ के खाना खाना होवे तां बहुत ही वधिया सिस्टम है जी मदर इंडिया रेस्टोरेंट फोन नंबर 403-936-7777 सवाना बाजार नॉर्थ ईस्ट कैलगरी दे विच है जी पिक्सल फोटो स्टूडियो जिथे सिर्फ $7 विच पासपोर्ट फोटो तैयार की जाती है पिक्सल फोटो स्टूडियो तो तुसी किसी कंट्री की पासपोर्ट फोटो OCI US वीजा या किसी किस्म की गवर्नमेंट ID की फोटो सिर्फ $7 विच बनवा सकते हो टॉप की क्वालिटी ते घट रेट सवाना बाजार विच पिक्सल फोटो स्टूडियो तो फैमिली फोटो बेबी फोटो बिजनेस पोर्ट्रेट भी बनवा सकते हो फोटो प्रिंटिंग भी वधिया क्वालिटी विच करदे ने फोन नंबर है जी 403-947-0060 403-947-0060 ਤੇ ਖਬਰਾਂ ਤੇ ਵਿਸਤਾਰ ਨਾਲ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਮੰਡੀਆਂ ਦੀ ਗੱਲ ਕਰ ਲਈਏ ਮਾਰਕੀਟ ਇਸ ਵੇਲੇ ਜੇ ਜੋ ਕਰੂਡ ਆਇਲ ਹੈ ਇਹਦੀ ਅਸੀਂ ਜੇ ਗੱਲ ਕਰੀਏ ਤਾਂ ਇਸ ਵੇਲੇ WTI ਕਰੂਡ ਆਇਲ ਹੈ ਜੋ $86-87 ਪਰ ਬੈਰਲ ਦੇ ਲਾਗੇ ਟ੍ਰੇਡ ਹੋ ਰਿਹਾ ਬ੍ਰੈਂਟ ਕਰੂਡ ਜਿਹੜਾ ਹੈ $93-94 ਪਰ ਬੈਰਲ ਦੇ ਲਾਗੇ ਟ੍ਰੇਡ ਹੋ ਰਿਹਾ ਅਗਰ ਤੁਹਾਡੇ ਕੋਲ ਇੱਕ ਅਮਰੀਕਨ ਡਾਲਰ ਹੈ ਤਾਂ ਤੁਹਾਨੂੰ $1.37 ਕੈਨੇਡਾ ਦੇ ਮਿਲ ਜਾਣਗੇ ਇਹ ਜੋ ਅਮਰੀਕਨ ਡਾਲਰ ਦੀ ਕੈਨੇਡੀਅਨ ਦੇ ਮੁਕਾਬਲੇ ਕੀਮਤ ਹੈ ਉਹ ਇਸ ਵੇਲੇ ਅਮਰੀਕਨ ਦੀ ਘਟੀ ਹੋਈ ਹੈ ਕੈਨੇਡੀਅਨ ਥੋੜ੍ਹਾ ਮਜ਼ਬੂਤ ਜਾਪ ਰਿਹਾ ਇੱਕ ਕੈਨੇਡੀਅਨ ਦੇ ਤੁਹਾਨੂੰ ਮਿਲ ਜਾਣਗੇ ਜੀ 72 ਸੈਂਟ ਸੋ USA ਅਤੇ ਕੈਨੇਡੀਅਨ ਦਾ ਜਿਹੜਾ ਸਿਸਟਮ ਹੈ ਜੀ ਜੇ ਅਸੀਂ ਇਹਨੂੰ ਜਿਹੜਾ ਦੇਖੀਏ ਤਾਂ ਇਹ ਪਿਛਲੇ ਕਾਫੀ ਸਮੇਂ ਦੇ ਵਿੱਚ ਜੋ ਇੱਕ ਸਮੇਂ ਤੇ ਇੱਕ ਕੈਨੇਡਾ ਦੇ ਇੱਕ ਡਾਲਰ ਤੇ $0.42 ਵੀ $1.42 ਵੀ ਮਿਲਣ ਲੱਗੇ ਸੀ ਉਸ ਨਾਲੋਂ ਇਹ ਪਹਿਲੀ ਵਾਰੀ ਜਿਹੜਾ ਹੈ ਪਿਛਲੇ ਕਹਿ ਲਓ ਕਿ ਜੂਨ ਮਹੀਨੇ ਦੀ ਜੋ ਸਥਿਤੀ ਸੀਗੀ ਜੀ ਜੂਨ ਦੇ ਵਿੱਚ ਉਸ ਨਾਲੋਂ ਇਹ ਕੈਨੇਡੀਅਨ ਡਾਲਰ ਜਿਹੜਾ ਹੈ ਜੀ ਮਜ਼ਬੂਤ ਸਥਿਤੀ ਦੇ ਵਿੱਚ ਉਦੋਂ ਨਾਲੋਂ ਕਾਫੀ ਪਹੁੰਚਿਆ ਤੇ ਜੋ ਇਸ ਵੇਲੇ ਸਥਿਤੀ ਹੈ ਜੀ ਇਹ ਮਈ ਮਹੀਨੇ ਦੇ ਵਿੱਚ ਨੋਟ ਕੀਤੀ ਗਈ ਸੀ ਜੋ ਇਸ ਤੋਂ ਪਹਿਲਾਂ ਜੋ ਲੋਐਸਟ ਰਿਹਾ ਹੈ ਇਸ ਸਾਲ ਦੇ ਵਿੱਚ ਜਿਹੜਾ ਇੱਕ ਅਮਰੀਕਨ ਦੇ ਮੁਕਾਬਲੇ ਕੈਨੇਡੀਅਨ $1.35 ਇਹ ਜਨਵਰੀ ਮਹੀਨੇ ਦੇ ਵਿੱਚ ਸੀ ਉਸ ਤੋਂ ਬਾਅਦ ਇਸ ਦੀ ਕੀਮਤ ਵਿੱਚ ਗਿਰਾਵਟ ਆਈ ਤੇ ਫਿਰ ਇੱਕ ਸਮੇਂ ਮਈ ਦੇ ਵਿੱਚ ਵੀ ਥੋੜਾ ਜਿਹਾ ਸਮਾਂ ਆਇਆ ਸੀ ਲੇਕਿਨ ਕੁਛ ਸਮੇਂ ਲਈ ਤੇ ਫਿਰ ਇਹ ਜਿਹੜੀ ਸੀ ਕੀਮਤ ਇਸੇ ਤਰ੍ਹਾਂ ਅਮਰੀਕਨ ਦੀ ਮਜ਼ਬੂਤ ਹੁੰਦੀ ਗਈ ਜੀ ਸੋ ਇੱਕ ਅਮਰੀਕਨ ਦੇ ਅੱਜ ਤੁਹਾਨੂੰ ਮਿਲਣਗੇ ਜੀ ₹95.65 ₹95.65 ਇੰਡੀਆ ਦੇ ਇੱਕ ਕੈਨੇਡੀਅਨ ਦੇ ₹69.51 ₹69.51 ਮਿਲਣਗੇ ਜੀ ਡੋਨਲਡ ਟਰੰਪ ਦੀ ਕੈਨੇਡਾ ਨਾਲ ਡੀਲ ਜਿਹੜੀ ਹੈ ਉਹ ਹੋਵੇਗੀ ਕਿ ਨਹੀਂ ਲੇਕਿਨ ਇਹਦੇ ਬਾਰੇ ਕਿਹਾ ਇਹ ਜਾ ਰਿਹਾ ਕਿ ਜੋ August 19 ਦੀ ਇੱਕ ਪਹਿਲਾਂ ਡੈਡਲਾਈਨ ਰੱਖੀ ਹੋਈ ਸੀ ਫਿਰ ਉਸਨੂੰ 3 ਦਿਨਾਂ ਲਈ ਵਧਾ ਦਿੱਤਾ ਗਿਆ August 22 ਤੱਕ ਭਾਵ August 21 ਦੀ ਅੱਧੀ ਰਾਤ ਨੂੰ ਦੁਬਾਰਾ ਕਿਕਿਨ ਹੋ ਸਕਦੇ ਨੇ ਜਿਹੜੇ 50% ਟੈਰਿਫ ਲਾਉਣ ਦੀ ਗੱਲ ਜਿਹੜੀ ਹੈ ਉਹ ਕੀਤੀ ਗਈ ਸੀ ਸੋ ਉਸ ਡੈਡਲਾਈਨ ਤੋਂ ਪਹਿਲਾਂ ਇੱਕਦਮ ਜਿਹੜੇ ਗੱਲਬਾਤ ਤੇ ਧਿਆਨ ਕੇਂਦਰਿਤ ਹੋ ਗਿਆ ਸਾਰਿਆਂ ਦਾ ਤੇ ਅੱਜ ਇਹ ਕਿਹਾ ਜਾ ਰਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਵਪਾਰਕ ਸਮਝੌਤੇ ਵੱਲ ਨੂੰ ਕਦਮ ਵਧਾਏ ਜਾ ਰਹੇ ਨੇ ਕੈਨੇਡਾ US ਟ੍ਰੇਡ ਮਿਨਿਸਟਰ ਡੋਮਿਨਿਕ ਲੀ ਬਲੈਂਕ US ਟ੍ਰੇਡ ਰਿਪ੍ਰੈਜੈਂਟੇਟਿਵ ਦੇ ਨਾਲ ਜੇਮਿਸਨ ਗ੍ਰੇਅਰ ਦੇ ਨਾਲ ਤੇ ਹੋਰਨਾਂ ਸੰਬੰਧਿਤ ਅਧਿਕਾਰੀਆਂ ਦੇ ਨਾਲ ਅਫੀਸ਼ੀਅਲਸ ਦੇ ਨਾਲ ਗੱਲਬਾਤ ਅੱਜ ਕਰ ਰਹੇ ਨੇ ਤੇ ਲਗਾਤਾਰ ਤੀਸਰਾ ਦਿਨ ਹੈ ਜਦੋਂ ਇਹ ਗੱਲਬਾਤ ਚੱਲ ਰਹੀ ਹੈ ਤੇ ਅੱਜ ਡੋਨਲਡ ਟਰੰਪ ਨੇ ਵੀ ਪੱਤਰਕਾਰਾਂ ਨੂੰ ਕਿਹਾ ਕਿ ਗੱਲਬਾਤ ਅੱਗੇ ਵੱਧ ਰਹੀ ਹੈ ਤੇ USA ਵਾਲਿਆਂ ਦੀ ਕੈਨੇਡਾ ਨਾਲ ਡੀਲ ਹੋ ਸਕਦੀ ਹੈ ਜਿਹੜੇ ਇਸ ਗੱਲਬਾਤ ਦੇ ਬਾਰੇ ਜਾਣਕਾਰੀ ਰੱਖਦੇ ਨੇ ਉਹਨਾਂ ਨੇ ਮੁੱਢਲੇ ਤੌਰ ਤੇ ਜਿਹੜੀ ਜਾਣਕਾਰੀ ਦਿੱਤੀ ਹੈ ਜੀ ਉਹ ਇਹ ਕਹਿੰਦੇ ਨੇ ਕਿ ਕੈਨੇਡੀਅਨ ਸਟੀਲ ਤੇ ਅਲੂਮੀਨੀਅਮ ਦੇ ਉੱਪਰ ਟੈਰਿਫ 50 ਤੋਂ ਘਟਾ ਕੇ 25% ਜਿਹੜਾ ਹੈ ਜੀ ਉਹ ਹੋ ਸਕਦਾ 25% ਵੀ ਸਟਿਲ ਕਾਫੀ ਹਾਈ ਹੈ ਤੇ ਇਸ ਬਾਰੇ ਜਿਹੜੀ ਗੱਲਬਾਤ ਹੈ ਉਹ ਚੱਲਦੀ ਰਹੇਗੀ ਚਰਚਾ ਚੱਲਦੀ ਰਹੇਗੀ ਕਰਦੇ ਹਾਂ ਅਸੀਂ ਇੱਕ ਹੋਰ ਇਸੇ ਤਰ੍ਹਾਂ ਦੇ ਇਸ਼ੂ ਤੇ ਕਿ ਜੋ ਆਟੋਮੋਟਿਵ ਸੈਕਟਰ ਹੈ ਉਹਦੇ 'ਤੇ ਜੋ ਗੱਲਬਾਤ ਹੋਈ ਹੈ ਤੇ ਜਿੱਥੇ
ਜਿਹੜੀ ਸਾਹਮਣੇ ਆ ਰਹੀ ਹੈ ਕਿ

ਇੱਥੇ ਇੱਕ ਗੱਲ 12-12.5% ਤੇ ਡੀਲ ਹੋ ਸਕਦੀ ਹੈ, ਉਹਦੇ ਬਾਵਜੂਦ ਵੀ ਕੀ ਕਿਹਾ ਜਾ ਰਿਹਾ ਮਾਹਿਰਾਂ ਵੱਲੋਂ? ਖੈਰ ਪਹਿਲਾਂ ਇਹ ਗੱਲ ਕਰ ਲਈਏ ਜੀ, ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਪ੍ਰੋਵਿੰਸਿਸ ਨੂੰ ਪਹਿਲਾਂ ਕਹਿ ਦਿੱਤਾ ਸੀ ਕਿ ਅਮਰੀਕਨ ਸ਼ਰਾਬ ਜਿਹੜੀ ਹੈ ਸ਼ੈਲਫਾਂ ਤੇ ਰੱਖ ਦਿਓ, ਤੇ ਕਈ ਮੰਨ ਗਏ, ਪਰ ਕਿਊਬਿਕ ਦੇ ਪ੍ਰੀਮੀਅਰ ਕ੍ਰਿਸਟੀਨ ਫ੍ਰੈਸ਼ਟ ਜਿਹੜੇ ਨੇ ਜੀ, ਉਹਨਾਂ ਨੇ ਕਿਹਾ ਕਿ ਜਦੋਂ ਡੀਲ ਜਿਹੜੀ ਹੈ ਪੱਕੀ ਹੋਵੇਗੀ, ਗਲੋਬਲੀ ਪੋਜ਼ਿਟਿਵ ਹੋਵੇਗੀ ਤਾਂ ਫੇਰ ਕਰਾਂਗੇ। ਉਧਰ ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕਿਨਿਊ ਉਹ ਕਹਿ ਰਹੇ ਨੇ ਕਿ ਰੱਖ, ਉਹਨਾਂ ਨੇ ਇਹ ਨਹੀਂ ਕਿਹਾ ਕਿ ਰੱਖ ਦੇਵਾਂਗੇ, ਲੇਕਿਨ ਲੋਕਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਕੈਨੇਡੀਅਨ ਚੀਜ਼ਾਂ ਹੀ ਖਰੀਦੋ। ਓਨਟੇਰੀਓ ਦੇ ਪ੍ਰੀਮੀਅਰ ਡਗ ਫੋਰਡ ਉਹਨਾਂ ਨੇ ਇਸ ਬਾਰੇ ਕੋਈ ਅਜੇ ਤੱਕ ਖਾਸ ਮੂੰਹ ਨਹੀਂ ਖੋਲਿਆ, ਲੇਕਿਨ ਇਹ ਮੰਨਿਆ ਜਾ ਰਿਹਾ ਕਿ ਡੀਲ ਦੇ ਨਾਲ ਜੋ ਇੱਕ ਗੱਲਬਾਤ ਉੱਭਰ ਕੇ ਸਾਹਮਣੇ ਆ ਰਹੀ ਹੈ ਅਤੇ ਜੋ ਸਥਿਤੀ ਬਣ ਰਹੀ ਹੈ ਉਸ ਤੋਂ ਉਹ ਖੁਸ਼ ਨਹੀਂ ਹੈਗੇ, ਅਤੇ ਉਹ ਉਹਨਾਂ ਨੇ ਇਸ ਪ੍ਰਤੀ ਥੋੜ੍ਹੀ ਨਾਰਾਜ਼ਗੀ ਜਤਾਈ ਹੈ। ਸੋ ਟ੍ਰੇਡ ਨੈਗੋਸੀਏਸ਼ਨਸ ਇਸ ਵੇਲੇ ਜਾਰੀ ਨੇ ਅਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਜਿਹੜੀ ਇਸ ਵਿੱਚੋਂ ਲੱਗਦਾ ਹੋਵੇ ਕਿ ਗੱਲ ਵਿਗੜ ਸਕਦੀ ਹੈ, ਲੇਕਿਨ ਓਨਟੇਰੀਓ ਦੇ ਪ੍ਰੀਮੀਅਰ ਡਗ ਫੋਰਡ ਦੀ ਚੁੱਪ ਅਤੇ ਉਹਨਾਂ ਦਾ ਖੁਸ਼ ਨਾ ਹੋਣਾ ਇਹ ਕੁਛ ਵੱਡੀਆਂ ਸਮੱਸਿਆਵਾਂ ਵੱਲ ਇਸ਼ਾਰਾ ਕਰ ਸਕਦਾ, ਕਿਉਂਕਿ ਬਹੁਤ ਸਮਰੱਥ ਸੂਬਾ ਹੈ ਅਤੇ ਬਹੁਤ ਵੱਡੀ ਇਕਾਨਮੀ ਹੈ। ਸੋ ਫੂਡ ਦੇ ਅਧੀਨ ਓਨਟੇਰੀਓ ਜਿਹੜੀ ਹੈ ਪਹਿਲੀ ਪ੍ਰੋਵਿੰਸ ਸੀ ਜਿਨ੍ਹਾਂ ਨੇ ਅਮਰੀਕਨ ਸ਼ਰਾਬ ਨੂੰ ਸਰਕੂਲੇਸ਼ਨ ਦੇ ਵਿੱਚੋਂ ਬਾਹਰ ਕੱਢ ਦਿੱਤਾ, ਅਤੇ ਇਹ ਮੋੜਵੀਂ ਕਾਰਵਾਈ ਸੀ, ਜਵਾਬੀ ਕਾਰਵਾਈ ਸੀ ਜੋ ਡੋਨਲਡ ਟਰੰਪ 2025 ਵਿੱਚ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਸੀ ਉਹਦੇ ਜਵਾਬ ਦੇ ਵਿੱਚ। ਸੋ LCBO ਜਿਹੜੇ ਹੈਗੇ ਨੇ ਜੀ ਓਨਟੇਰੀਓ ਦੇ, ਉਹਨਾਂ ਦੀਆਂ ਵਿੱਚੋਂ ਅਲਕੋਹਲ ਨੂੰ ਹਟਾਉਣ ਤੋਂ ਬਾਅਦ ਡਗ ਫੋਰਡ ਲਗਾਤਾਰ ਇਸ ਬੈਨ ਦੇ ਸਮਰਥਕ ਬਣੇ ਰਹੇ ਅਤੇ ਵਾਰ ਵਾਰ ਇਹ ਕਹਿੰਦੇ ਰਹੇ ਕਿ ਅਮਰੀਕਾ ਨੂੰ ਜਵਾਬ ਦੇਣ ਲਈ ਇਹ ਬਹੁਤ ਇਫੈਕਟਿਵ ਟੂਲ ਹੈ, ਅਤੇ ਵਾਰ ਵਾਰ ਉਹਨਾਂ ਨੇ ਗੱਲ ਕਹੀ ਕਿ ਅਸੀਂ ਅਮਰੀਕਨ ਸ਼ਰਾਬ ਨਹੀਂ ਰੱਖਾਂਗੇ। ਅਤੇ ਸੋਸ਼ਲ ਮੀਡੀਆ ਪੋਸਟ 'ਤੇ ਅਜੇ ਉਹਨਾਂ ਨੇ ਪਿਛਲੇ ਮਹੀਨੇ ਹੀ ਆਪਣੀ ਇਸ ਸਥਿਤੀ ਨੂੰ ਦੁਹਰਾਇਆ ਸੀ, ਪਰ ਇਹ ਬਾਈਕਾਟ ਜਿਹੜਾ ਹੈ ਟਰੰਪ ਲਈ ਸਮੱਸਿਆ ਬਣ ਰਿਹਾ ਅਤੇ ਟ੍ਰੇਡ ਟਾਕਸ ਜਦੋਂ ਕਿ ਵੱਧ ਰਹੀਆਂ ਨੇ ਅਤੇ ਦੂਸਰੇ ਪ੍ਰੀਮੀਅਰ ਕਹਿ ਰਹੇ ਨੇ ਕਿ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਹੁਕਮ ਦਿੱਤਾ ਹੈ ਕਿ ਸ਼ਰਾਬ ਦੁਬਾਰਾ ਸਟੋਰਾਂ ਦੇ ਵਿੱਚ ਰੱਖੀ ਜਾਵੇ, ਡਗ ਫੋਰਡ ਚੁੱਪ ਹੀ ਰਹੇ ਨੇ। ਸੋ ਉਹਨਾਂ ਦੇ ਮਿਨਿਸਟਰੀ ਆਫ ਫਾਈਨਾਂਸ ਨੂੰ ਜਿਹੜੇ ਸਵਾਲ ਮੀਡੀਆ ਨੇ ਭੇਜੇ ਜਾਂ ਉਹਨਾਂ ਨੂੰ ਸਿੱਧੇ ਭੇਜੇ, ਉਹ ਉਹਨਾਂ ਦੇ ਵੀ ਜਵਾਬ ਨਹੀਂ ਮਿਲੇ। ਇਹ ਸਾਇਲੈਂਸ ਜਿਹੜੀ ਚੁੱਪ ਹੈ, ਇਹ ਫੋਰਡ ਦੇ ਕੀ ਪਹਿਲੇ ਸਟੈਂਡ ਤੋਂ ਬਦਲੀ ਹੋ ਜਾਣ ਦੀ ਚੁੱਪ ਹੈ ਕਿ ਕੈਨੇਡੀਅਨ ਅਪਰੋਚ ਜਿਹੜੀ ਹੈ ਬਦਲ ਗਈ ਹੈ? ਸੋ ਇਹ ਡਗ ਫੋਰਡ ਦੀ ਚੁੱਪ ਜਿਹੜੀ ਹੈ ਪਰੇਸ਼ਾਨ ਕਰ ਸਕਦੀ ਹੈ, ਲੇਕਿਨ ਕੁਛ ਚੀਜ਼ਾਂ ਹੋਰ ਵੀ ਹੈਗੀਆਂ ਨੇ। ਜਿਵੇਂ ਕਿ ਐਕਸਪਰਟਸ ਇਹ ਕਹਿ ਰਹੇ ਨੇ ਕਿ ਜੋ ਆਟੋਮੋਟਿਵ ਸੈਕਟਰ ਹੈ ਉਹਦੇ 'ਤੇ ਜਿੰਨਾ ਵੀ ਟੈਰਿਫ ਲਾਇਆ ਜਾਂਦਾ ਹੈ ਉਹ ਟੈਰਿਫ ਸਾਡੇ ਲਈ ਲੰਬੀ ਰੇਸ ਦੇ ਵਿੱਚ ਨੁਕਸਾਨਦੇਹ ਹੀ ਸਾਬਤ ਹੋਵੇਗਾ ਅਤੇ ਸਾਨੂੰ ਉਹ ਨੁਕਸਾਨ ਪਹੁੰਚਾਵੇਗਾ। ਹੁਣ ਇਹ ਕਿਵੇਂ ਨੁਕਸਾਨ ਪਹੁੰਚਾਵੇਗਾ ਅਤੇ ਕੀ ਕੈਨੇਡਾ ਵਾਲਿਆਂ ਨੂੰ ਇਸ ਗੱਲ 'ਤੇ ਯਕੀਨ ਨਹੀਂ ਹੈ ਕਿ ਇਹ ਜਿਹੜਾ ਖੇਤਰ ਹੈ ਇਸ ਜ਼ਿਆਦਾ ਵਧੀਆ ਤਰੀਕੇ ਨਾਲ ਕੰਮ ਕਰ ਸਕੇਗਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਮਰੀਕਾ ਨਾਲ ਡੀਲ ਵੀ ਕੋਈ ਹੋ ਜਾਂਦੀ ਹੈ? ਇਸ ਬਾਰੇ ਬਹੁਤ ਸਾਰਾ ਕਨਫਿਊਜ਼ਨ ਹੈ। ਉਹ ਇਹ ਵੀ ਹੈ ਕਿ ਕਿੰਨੇ ਕੁ ਅਮਰੀਕਨ ਪਾਰਟਸ ਜਿਹੜੇ ਨੇ ਉਹ ਕੈਨੇਡਾ ਵਿੱਚ ਬਣੀਆਂ ਗੱਡੀਆਂ ਵਿੱਚ ਵਰਤੇ ਜਾਂਦੇ ਨੇ, ਫਿਰ ਉਹਨਾਂ 'ਤੇ ਕਿਸ ਹਿਸਾਬ ਨਾਲ ਗਿਣਤੀ ਮਿਣਤੀ ਹੋਣੀ ਹੈ? ਐਕਸਪਰਟਸ ਤਾਂ ਇਹ ਕਹਿੰਦੇ ਨੇ ਕਿ ਭਾਵੇਂ ਕਿ 12.5% ਟੈਰਿਫ ਲੱਗਣ ਦੀ ਗੱਲ ਹੋਵੇ, ਲੇਕਿਨ ਅਸਲੀ ਇਹ ਟੈਰਿਫ 7.5% ਹੀ ਹੋਵੇਗਾ। ਸੋ ਕੈਨੇਡਾ ਦੀ ਆਟੋ ਇੰਡਸਟਰੀ 'ਤੇ ਪਹਿਲਾਂ ਹੀ ਬੁਰੇ ਪ੍ਰਭਾਵ ਹੈਗੇ ਨੇ, ਜਦੋਂ ਕਿ ਅਸੀਂ ਨੋਟ ਕੀਤਾ ਹੈ ਕਿ ਪਿਛਲੇ ਮਹੀਨਿਆਂ ਦੇ ਵਿੱਚ ਕਈ ਕੰਪਨੀਆਂ ਨੇ ਇੱਥੇ ਪਲਾਂਟ ਲਾਉਣ ਤੋਂ ਜੋ ਵਾਅਦੇ ਕੀਤੇ ਸੀ ਉਸ ਤੋਂ ਇਨਕਾਰੀ ਹੋ ਗਈਆਂ, ਜਿਵੇਂ ਹੌਂਡਾ ਦਾ ਸੀ, ਅਤੇ ਕੁਛ ਕੰਪਨੀਆਂ ਆਪਣੇ ਪਲਾਂਟਸ ਚੁੱਕ ਕੇ ਅਮਰੀਕਾ ਲਿਜਾਣ ਦੀ ਤਿਆਰੀ ਕਰ ਰਹੀਆਂ, ਭਾਵੇਂ ਕਿ ਬਹਾਨੇ

ਹੋਰ ਲਏ ਜਾ ਰਹੇ ਨੇ ਪਰ ਕਹਾਣੀ ਪਿੱਛੋਂ ਇਸੇ ਤਰ੍ਹਾਂ ਦੀ ਜਾਪਦੀ ਹੈ ਕਿ ਆਹ ਗੱਲ ਇਸ ਤਰ੍ਹਾਂ ਦੀ ਹੈ। ਸੋ ਸੱਚਾਈ ਕੀ ਹੈ, ਇਹ ਤੇ ਬਹੁਤ ਵੱਡਾ ਸਵਾਲ ਰਹੇਗਾ, ਲੇਕਿਨ ਇਹ ਗੱਲ ਸਮਝ ਆਉਂਦੀ ਹੈ ਕਿ ਅਮਰੀਕਾ ਦੀ ਮਾਰਕੀਟ ਬਹੁਤ ਜ਼ਿਆਦਾ ਵੱਡੀ ਹੈ ਅਤੇ ਆਟੋ ਸੈਕਟਰ ਕਾਫੀ ਦਬਾਅ ਹੇਠ ਹੈ, ਅਤੇ ਕੈਨੇਡਾ ਵਾਲੇ ਕੀ ਹੋਰ ਪਾਸੇ ਵੱਲ ਨੂੰ ਆਪਣੇ ਬਿਜ਼ਨਸ ਜਿਹੜੇ ਨੇ ਆਪਣੀ ਮਾਰਕੀਟ ਜਾਂ ਆਪਣਾ ਜਿਹੜਾ ਸਿਸਟਮ ਹੈ ਉਸਨੂੰ ਡਿਵਰਸੀਫਾਈ ਕਰ ਸਕਣਗੇ, ਇਹ ਵੱਡਾ ਸਵਾਲ ਹੋਵੇਗਾ ਜੀ। ਸੋ ਕੈਨੇਡਾ ਦੀ US ਨਾਲ ਟ੍ਰੇਡ ਨੈਗੋਸੀਏਸ਼ਨ ਜਾਰੀ ਹੈ, ਅਤੇ ਅੱਜ ਰਾਤ ਤੋਂ ਪਹਿਲਾਂ ਕੀ ਕੁਛ ਹੋ ਸਕੇਗਾ ਜਾਂ ਡੋਨਲਡ ਟਰੰਪ ਨੂੰ ਥੋੜ੍ਹਾ ਜਿਹਾ ਕੋਈ ਹੋਰ ਅੱਗੇ ਵਧਾਉਣਾ ਪਵੇਗਾ। ਨਵੇਂ ਨਵੇਂ ਬਿਆਨ ਵੀ ਆ ਰਹੇ ਨੇ, ਜੇਡੀ ਵੇਂਸ ਅਮਰੀਕਾ ਦੇ ਵਾਈਸ ਪ੍ਰੈਜੀਡੈਂਟ ਨੇ ਕਿਹਾ ਕਿ ਕਾਰਨੀ ਨੇ ਬੜੀ ਤਰੀਕੇ ਨਾਲ ਆਊਟ ਸਮਾਰਟ ਕਰਨ ਦੀ ਕੋਸ਼ਿਸ਼ ਕੀਤੀ, ਆਊਟ ਉਹਨਾਂ ਨੂੰ ਜਿਹੜਾ ਖਿੱਚਣ ਦੀ ਕੋਸ਼ਿਸ਼ ਕੀਤੀ, ਲੇਕਿਨ ਡੋਨਲਡ ਟਰੰਪ ਹੈਗੇ ਨੇ ਜੀ ਅਤੇ ਉਹ ਕਹਿੰਦੇ ਸਟਰੋਂਗ ਨੇ ਅਤੇ ਉਹਨਾਂ ਨੇ ਜਿਹੜਾ ਆਪਣੇ ਪ੍ਰੈਜੀਡੈਂਟ ਦੀ ਸਿਫਤ ਕਰਨੀ ਸੀ। ਸੋ ਟਰੰਪ ਇਸ ਵੇਲੇ ਕਿੰਨੇ ਕੁ ਸੌਫਟ ਨੇ ਜਾਂ ਕੀ ਕੋਈ ਇਹੋ ਜਿਹੀ ਗੱਲ ਹੋਵੇਗੀ ਜਿਹਦੇ ਨਾਲ ਉਹ ਫਿਰ ਨਾਰਾਜ਼ ਹੋਣਗੇ ਅਤੇ ਆਖਰੀ ਮੌਕੇ 'ਤੇ ਗੱਲ ਖਤਮ ਹੋ ਜਾਵੇਗੀ ਜਿਵੇਂ ਕਿ ਉਹਨਾਂ ਨੇ ਪਹਿਲਾਂ ਗੱਲ ਰੋਕ ਦਿੱਤੀ ਸੀ। ਕੈਨੇਡਾ ਦੇ ਘੱਟੋ ਘੱਟ ਦੋ ਪ੍ਰੀਮੀਅਰ ਜਿਹੜੇ ਨੇ ਜੀ ਉਹ ਮੈਨੀਟੋਬਾ ਦੇ ਅਤੇ ਓਨਟੇਰੀਓ ਦੇ ਅਤੇ ਕਿਊਬਿਕ ਦੇ ਵੀ ਕਿਸੇ ਹੱਦ ਤੱਕ ਉਹ ਇਸ ਵੇਲੇ ਕੈਨੇਡੀਅਨ ਸਰਕਾਰ ਲਈ ਵੀ ਸਿਰਦਰਦੀ ਬਣੇ ਹੋਏ ਨੇ ਕਿ ਉਹ ਸ਼ਾਇਦ ਪਤਾ ਨਹੀਂ ਕਿਸ ਤਰ੍ਹਾਂ ਦਾ ਸਟੈਂਡ ਲੈ ਜਾਣ ਜਿਸ ਨਾਲ ਮਾਰਕ ਕਾਰਨੀ ਲਈ ਜਾਂ ਉਹਨਾਂ ਦੇ ਟਰੇਡ ਰਿਪ੍ਰਜੈਂਟੇਟਿਵ ਲਈ ਜੋ US ਕੈਨੇਡਾ ਟਰੇਡ ਮਿਨਿਸਟਰ ਨੇ ਉਹਨਾਂ ਸਾਰਿਆਂ ਲਈ ਉਹ ਮੁਸ਼ਕਿਲ ਦਾ ਕਾਰਨ ਬਣ ਸਕਦੇ ਨੇ। ਸੋ ਇਹ ਚਰਚਾ ਚੱਲਦੀ ਰਹੇਗੀ, ਲੇਕਿਨ ਸਾਰੇ ਯੋਗਦਾਨ ਪਾ ਰਹੇ ਨੇ ਇਸ ਗੱਲ ਦੇ ਵਿੱਚ ਅਤੇ ਹਰ ਤਰੀਕੇ ਨਾਲ ਬਿਆਨ ਦਿੱਤੇ ਜਾ ਰਹੇ ਨੇ। ਇੱਧਰ ਜੋ ਕੈਨੇਡਾ ਵਿੱਚ USA ਦੇ ਅੰਬੈਸਡਰ ਨੇ ਉਹਨਾਂ ਨੇ ਸਮੇਂ ਸਮੇਂ 'ਤੇ ਬੜੇ ਤਿੱਖੇ ਬਿਆਨ ਦਿੱਤੇ ਨੇ ਅਤੇ ਕੈਨੇਡੀਅਨਾਂ ਨੂੰ ਉਹਨਾਂ ਨੇ ਬੜੀਆਂ ਅਕਲਾਂ ਦਿੱਤੀਆਂ ਨੇ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ, ਤੁਸੀਂ ਉਸ ਤਰ੍ਹਾਂ ਨਾ ਕਰੋ, ਤੁਸੀਂ ਡੋਨਲਡ ਟਰੰਪ ਨੂੰ ਨਾਰਾਜ਼ ਨਾ ਕਰੋ, ਤੁਹਾਨੂੰ ਨਾਰਾਜ਼ ਕਰਨ ਵਾਲੇ ਬਿਆਨ ਨਹੀਂ ਦੇਣੇ ਚਾਹੀਦੇ। ਅਤੇ ਇੱਥੋਂ ਤੱਕ ਕਿ ਕੈਨੇਡੀਅਨਾਂ ਨੂੰ ਅਮਰੀਕਾ ਦੇ ਵਿੱਚ ਪੋਲੀਟੀਕਲ ਦਖਲਅੰਦਾਜ਼ੀ ਜਿਹੜੀ ਹੈ ਇਲੈਕਸ਼ਨ ਵਗੈਰਾ ਦੇ ਵਿੱਚ ਉਹ ਨਹੀਂ ਕਰਨੀ ਚਾਹੀਦੀ, ਭਾਵੇਂ ਕਿ ਉਹਨਾਂ ਦੇ ਆਪਣੇ ਆਗੂ ਜਿਹੜੇ ਨੇ ਠੋਕ ਠੋਕ ਕੇ ਕਰਦੇ ਰਹੇ ਨੇ ਅਤੇ ਇੱਥੋਂ ਤੱਕ ਕਹਿੰਦੇ ਰਹੇ ਨੇ ਕਿ ਫਲਾਂ ਵਿਅਕਤੀ ਬਣ ਜਾਂਦਾ ਪ੍ਰਾਈਮ ਮਿਨਿਸਟਰ ਕੈਨੇਡਾ ਦਾ ਤਾਂ ਜ਼ਿਆਦਾ ਵਧੀਆ ਸੀ। ਪਰ ਕੈਨੇਡਾ ਦੇ ਸਾਬਕਾ ਪ੍ਰਾਈਮ ਮਿਨਿਸਟਰ ਜਿਨ੍ਹਾਂ ਨੇ ਆਪਣੇ ਅਸਤੀਫੇ ਤੋਂ ਕੁਝ ਦਿਨ ਪਹਿਲਾਂ ਇਹ ਸਥਿਤੀ ਦੇਖੀ ਅਤੇ ਡੋਨਲਡ ਟਰੰਪ ਨੂੰ ਮਿਲ ਕੇ ਵੀ ਕੁਝ ਹਾਸਲ ਨਹੀਂ ਹੋਇਆ ਅਤੇ ਜਿੱਥੇ ਪਹਿਲੀ ਵਾਰੀ ਉਹਨਾਂ ਨੂੰ ਗਵਰਨਰ ਕਿਹਾ ਗਿਆ ਅਤੇ ਕੈਨੇਡਾ ਨੂੰ 51ਵੀਂ ਸਟੇਟ ਕਿਹਾ ਗਿਆ, ਜਸਟਿਨ ਟਰੂਡੋ ਸਾਬਕਾ ਪ੍ਰਧਾਨ ਮੰਤਰੀ ਵੀ ਬੋਲੇ ਨੇ ਇਸ ਮੁੱਦੇ 'ਤੇ। ਜਸਟਿਨ ਟਰੂਡੋ ਕਹਿੰਦੇ ਨੇ ਕਿ ਕੈਨੇਡਾ ਵਾਲਿਆਂ ਨੂੰ ਸਟਰੋਂਗ ਅਤੇ ਯੂਨਾਈਟਿਡ ਰਹਿਣਾ ਚਾਹੀਦਾ, ਤਕੜੇ ਅਤੇ ਇਕੱਠੇ ਰਹਿਣਾ ਚਾਹੀਦਾ ਤਾਂ ਕਿ ਫੈਡਰਲ ਸਰਕਾਰ ਜਿਹੜੀ ਹੈ ਉਹ ਅਮਰੀਕਾ ਦੇ ਨਾਲ ਕੋਈ ਚੰਗੀ ਡੀਲ ਬਣਾ ਸਕੇ। ਪੋਲਿਸੀ ਡਿਬੇਟ ਤੋਂ ਉਹ ਬਾਹਰ ਨੇ ਜਦੋਂ ਤੋਂ ਜਨਵਰੀ 2025 ਵਿੱਚ ਉਹਨਾਂ ਨੇ ਅਸਤੀਫਾ ਦਿੱਤਾ। ਮੀਡੀਆ ਨਾਲ ਉਹਨਾਂ ਨੇ ਜਿਹੜੀ ਹੈ ਕੈਨੇਡਾ ਦੀ ਪਹਿਲੀ 2SLGBTQI+ ਨੈਸ਼ਨਲ ਮੋਨੂਮੈਂਟ ਜਿਹੜੀ ਨੈਸ਼ਨਲ ਪਾਰਲੀਮੈਂਟ ਹਿੱਲ ਦੇ ਲਾਗੇ ਬਣੀ ਹੈ ਉਸ ਦੀ ਇਨੈਗੋਰੇਸ਼ਨ ਦੇ ਵਿੱਚ ਪਹੁੰਚੇ ਹੋਏ ਸੀ। ਅਤੇ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ USA ਦੇ ਨਾਲ ਜੋ ਵਪਾਰਕ ਗੱਲਬਾਤ ਚੱਲ ਰਹੀ ਹੈ ਇਹਦੇ 'ਤੇ ਵੀ ਵਿਚਾਰ ਦਿਓ, ਅਤੇ ਜਸਟਿਨ ਟਰੂਡੋ ਕਹਿੰਦੇ ਨੇ ਕਿ ਗੁੱਡ ਡੀਲ ਜਿਹੜੀ ਹੈ ਉਹ ਉਹਨਾਂ ਨਾਲ ਹੋ ਸਕਦੀ ਹੈ ਅਤੇ ਮੈਨੂੰ ਕਹਿੰਦੇ ਮੌਕਾ ਮਿਲਿਆ ਅਤੇ ਚੈਲੰਜ ਵੀ ਸੀ ਕਈ ਸਾਲ ਪਹਿਲਾਂ ਜਦੋਂ ਨਾਫਟਾ ਜੋ ਨੌਰਥ ਅਮਰੀਕਨ ਫਰੀ ਟ੍ਰੇਡ ਐਗਰੀਮੈਂਟ ਸੀ ਉਸ ਨੂੰ ਦੁਬਾਰਾ ਰੀਨੈਗੋਸ਼ੀਏਟ ਕਰਨਾ ਪਿਆ ਟਰੰਪ ਦੇ ਵੇਲੇ। ਉਸ ਤੋਂ ਬਾਅਦ ਇਸ ਨੂੰ ਕਸਮਾ ਕਿਹਾ ਜਾਣ ਲੱਗਾ ਕੈਨੇਡਾ ਵੱਲੋਂ ਅਤੇ USA ਵਾਲੇ USMCA ਕਹਿਣ ਲੱਗੇ। ਅਤੇ ਅਸੀਂ ਕਹਿੰਦੇ ਉਸ ਵੇਲੇ ਗੁੱਡ ਡੀਲ ਲੈ ਲਈ ਸੀ ਕਿਉਂਕਿ ਕੈਨੇਡੀਅਨ ਸਟਰੋਂਗ ਸੀ ਅਤੇ ਕੈਨੇਡੀਅਨ ਯੂਨਾਈਟਿਡ ਸੀ। ਅਤੇ ਕਹਿੰਦੇ ਮੈਨੂੰ ਅਜੇ ਵੀ ਦਿਸ ਰਹੇ ਨੇ ਕਿ ਕੈਨੇਡੀਅਨ ਪੂਰੇ ਮੁਲਕ ਦੇ ਵਿੱਚ ਸਟਰੋਂਗ ਨੇ ਅਤੇ ਯੂਨਾਈਟਿਡ ਨੇ ਅਤੇ ਆਪਣੇ ਮੁਲਕ ਲਈ ਖਲੋਣ ਨੂੰ ਤਿਆਰ ਨੇ। ਅਤੇ ਇਹੋ ਚੀਜ਼ਾਂ ਹੀ ਜਿਹੜੀਆਂ ਹਨ ਸਰਕਾਰ ਨੂੰ ਮਦਦ ਕਰਦੀਆਂ ਨੇ ਕਿ ਉਹ ਕਿਸੇ ਗੱਲ ਨੂੰ ਸਹੀ ਤਰੀਕੇ ਸਹੀ ਟਿਕਾਣੇ ਲਾ ਸਕਣ। ਜਸਟਿਨ ਟਰੂਡੋ ਹੀ ਪ੍ਰਾਈਮ ਮਿਨਿਸਟਰ ਸਨ ਜਦੋਂ ਕੈਨੇਡਾ ਨੇ ਨਾਫਟਾ ਫਰੀ ਟ੍ਰੇਡ ਡੀਲ ਜਿਹੜੀ USA ਅਤੇ ਮੈਕਸੀਕੋ ਦੇ ਨਾਲ 2018 ਦੇ ਵਿੱਚ ਟਰੰਪ ਦੀ ਪਹਿਲੀ ਟਰਮ ਦੇ ਦੌਰਾਨ ਇਸ 'ਤੇ ਗੱਲਬਾਤ ਕੀਤੀ ਅਤੇ ਇਸ ਨੂੰ ਰੀਬ੍ਰੈਂਡ ਕਰਕੇ ਕਸਮਾ ਕੀਤਾ ਗਿਆ ਜੋ ਮੈਂ ਪਹਿਲਾਂ ਦੱਸਿਆ। ਹੁਣ

ਆਈ ਹੈ ਕਿ ਯੂਐਸ ਕਾਮਰਸ ਸੈਕਟਰੀ ਹਾਵਰਡ ਲੁਟਨਿਕ ਜਿਹੜੇ ਨੇ ਉਹ ਜੋ ਡੀਲ ਚੱਲ ਰਹੀ ਹੈ ਟ੍ਰੇਡ ਡੀਲ ਵਪਾਰਕ ਡੀਲ ਚੱਲ ਰਹੀ ਹੈ ਉਸ ਦੇ ਨਾਲ ਅਨਸੈਟਿਸਫਾਈਡ ਨੇ ਅਸੰਤੁਸ਼ਟ ਨੇ ਤੇ ਮੋਸਟ ਇਨਫਲੂਐਂਸ਼ੀਅਲ ਕੈਬਨਿਟ ਮਿਨਿਸਟਰ ਹੈਗੇ ਨੇ ਉਹ ਟ੍ਰੇਡ ਡੀਲ ਦੇ ਬਾਰੇ ਜੋ ਹੋ ਰਹੀ ਹੈ ਤੇ ਕੈਨੇਡਾ ਦੇ ਨਾਲ ਜਿਹੜੀ ਗੱਲਬਾਤ ਚੱਲ ਰਹੀ ਹੈ ਉਹ ਉਹਦੇ ਵਿੱਚ ਹੋਰ ਬਦਲਾਅ ਕਰਨਾ ਚਾਹੁੰਦੇ ਨੇ ਤੇ ਕਹਿ ਰਹੇ ਨੇ ਕਿ ਅਮਰੀਕਾ ਨੂੰ ਹੋਰ ਵਧੀਆ ਡੀਲ ਮਿਲ ਸਕਦੀ ਹੈ ਇਹ ਦਰਵਾਜ਼ੇ ਦੇ ਬੰਦ ਦਰਵਾਜ਼ੇ ਦੇ ਪਿੱਛੇ ਜੋ ਗੱਲਬਾਤ ਹੋਈ ਹੈ ਉਸ ਵਿੱਚ ਯੂਐਸ ਸੈਕਟਰੀ ਕਾਮਰਸ ਸੈਕਟਰੀ ਯੂਐਸ ਕਾਮਰਸ ਸੈਕਟਰੀ ਹਾਵਰਡ ਲੁਟਨਿਕ ਜੋ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੀ ਇਕਨੋਮਿਕ ਪਾਲਿਸੀ ਦੇ ਵਿੱਚ ਬਹੁਤ ਇੱਕ ਕੇਂਦਰੀ ਫਿਗਰ ਹੈਗੇ ਨੇ ਉਹਨਾਂ ਨੇ ਕਿਹਾ ਕਿ ਮੈਂ ਪ੍ਰੈਜੀਡੈਂਟ ਨੂੰ ਕਈ ਦਹਾਕਿਆਂ ਤੋਂ ਜਾਣਦਾ ਤੇ ਯੂਨਾਈਟਿਡ ਸਟੇਟਸ ਜਿਹੜੇ ਨੇ ਉਹ ਵਧੀਆ ਐਗਰੀਮੈਂਟ ਲੈ ਸਕਦੇ ਨੇ ਤੇ ਜਿੰਨਾ ਕਿ ਇਸ ਵੇਲੇ ਜਿਹੜਾ ਹੈ ਕੈਨੇਡਾ ਦੇ ਕੈਨੇਡਾ ਵੱਲੋਂ ਉਹਨਾਂ ਦੇ ਮੂਹਰੇ ਰੱਖਿਆ ਜਾ ਰਿਹਾ ਉਹਦੇ ਨਾਲੋਂ ਵਧੀਆ ਹੋ ਸਕਦੀ ਹੈ ਸੋ ਕੁਛ ਇਸ਼ੂ ਉਹਨਾਂ ਦੇ ਹੈਗੇ ਨੇ ਸੈਕਟੋਰਲ ਟੈਰਿਫ ਘਟਾਉਣ ਦੇ ਬਾਏ 232 ਸੈਕਸ਼ਨ ਦੇ ਤਹਿਤ ਜਿਹੜੇ ਲਾਏ ਗਏ ਸੀ ਤੇ ਕੈਨੇਡੀਅਨ ਮੇਡ ਆਟੋਮੋਬਾਈਲ ਤੇ ਜੋ 25-15% ਕਰਨ ਦੀ ਜਿਹੜੀ ਗੱਲ ਚੱਲੀ ਆ ਉਸ ਨਾਲ ਵੀ ਕਹਿੰਦੇ ਖੁਸ਼ ਨਹੀਂ ਹੈਗੇ ਤੇ ਇਸ ਵੇਲੇ ਇਹ ਕਿਹਾ ਜਾ ਰਿਹਾ ਕਿ ਹਾਵਰਡ ਲੁਟਨਿਕ ਦੀ ਜਿਹੜੀ ਗੱਲਬਾਤ ਹੈ ਕਿ ਇਹ ਡੀਲ ਨੂੰ ਰੋਕ ਦੇਵੇਗੀ ਵਿੱਚੇ ਤੇ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਹੈ ਕਿ ਉਹ ਕਿਸ ਤਰ੍ਹਾਂ ਦੀ ਡੀਲ ਚਾਹੁੰਦੇ ਨੇ ਕਿ ਕੈਨੇਡਾ ਵਾਲਿਆਂ ਨੂੰ ਐਕਸੈਪਟੇਬਲ ਹੋਵੇਗੀ ਜੇ ਇੰਨੇ ਦਿਨਾਂ ਤੋਂ ਗੱਲਬਾਤ ਚੱਲ ਰਹੀ ਹੈ ਤੇ ਹਾਵਰਡ ਲੁਟਨਿਕ ਜਿਹੜੇ ਨੇ ਜੀ ਉਹ ਕੀ ਇਸ ਤਰ੍ਹਾਂ ਦਾ ਬਿਆਨ ਦੇ ਕੇ ਸਾਰੀ ਇਸ ਗੱਲਬਾਤ ਨੂੰ ਖੂਹ ਖਾਤੇ ਪਾ ਦੇਣਗੇ ਇਹ ਬਹੁਤ ਵੱਡਾ ਸਵਾਲ ਹੈ ਜੀ ਸੋ ਅਸੀਂ ਇਹ ਜਿਹੜੀ ਇਨਫੋਰਮੇਸ਼ਨ ਹੈ ਜੀ ਇਹ ਆਪ ਜੀ ਨਾਲ ਸਾਂਝੀ ਕੀਤੀ ਹੈ ਤੇ ਅਸੀਂ ਉਡੀਕ ਕਰਾਂਗੇ ਅਜੇ ਕਿ ਅਜੇ ਹੋਰ ਕੀ ਜਿਹੜਾ ਹੈ ਜੀ ਸਾਹਮਣੇ ਆ ਰਿਹਾ ਤੇ ਅਸੀਂ ਹੋਰ ਖਬਰਾਂ ਦੇ ਵਿੱਚ ਆਪ ਜੀ ਨਾਲ ਸਾਂਝੀ ਕਰਦੇ ਹਾਂ ਜੀ ਗੱਲਬਾਤ ਕੁਛ ਦਿਨਾਂ ਤੋਂ ਆਪ ਜੀ ਨੂੰ ਇਹ ਖਬਰ ਅਸੀਂ ਸਾਂਝੀ ਕਰਕੇ ਦੇ ਰਹੇ ਹਾਂ ਕਿ ਐਡਮਿੰਟ ਕੈਲਗਰੀ ਸ਼ਹਿਰ ਦੇ ਵਿੱਚ ਗੁਰੂ ਘਰਾਂ ਨੂੰ ਧਮਕੀਆਂ ਆਈਆਂ ਫੋਨ ਦੇ ਜ਼ਰੀਏ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲ ਨੌਰਥ ਈਸਟ ਕੈਲਗਰੀ ਅਤੇ ਗੁਰਦੁਆਰਾ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਵਾਨਾ ਦੇ ਵਿੱਚ ਗੋਬਿੰਦ ਸਰਵਰ ਸਕੂਲ ਦੇ ਨਾਲ ਜੋ ਹੈ ਜੀ ਉਹਨਾਂ ਨੂੰ ਵੀ ਧਮਕੀ ਆਈ ਹੈ ਕਿ ਗੁਰਦੁਆਰਾ ਸਾਹਿਬ ਨੂੰ ਢਹਿ ਢੇਰੀ ਕਰ ਦੇਵਾਂਗੇ ਸੋ ਉਸ ਦੀ ਇਨਵੈਸਟੀਗੇਸ਼ਨ ਅਜੇ ਚੱਲ ਹੀ ਰਹੀ ਹੈ ਲੇਕਿਨ ਜਿਹੜੀ ਦੂਸਰੇ ਪਾਸੇ ਐਡਮਿੰਟਨ ਦੇ ਵਿੱਚ ਜਿਹੜੀ ਅੱਜ ਸਵੇਰੇ ਤੜਕਸਾਰ 5 ਵਜੇ ਦੇ ਕਰੀਬ ਜੋ ਘਟਨਾ ਵਾਪਰੀ ਹੈ ਪਹਿਲਾਂ ਉਹਦਾ ਜੇ ਤੁਸੀਂ ਨਹੀਂ ਜਾਣਦੇ ਤਾਂ ਮੈਂ ਜ਼ਿਕਰ ਕਰ ਦਿੰਦਾ ਜਿਨ੍ਹਾਂ ਨੇ ਸੁਣਿਆ ਉਹਨਾਂ ਨੇ ਤਾਂ ਸੁਣਿਆ ਹੀ ਆ 5 ਵਜੇ ਦੇ ਕਰੀਬ ਨਾਨਕਸਰ ਗੁਰਦੁਆਰਾ ਜੋ ਐਡਮਿੰਟਨ ਦੇ ਨੌਰਥ ਵੱਲ ਹੈ ਉੱਧਰ ਭਾਈਚਾਰਾ ਘੱਟ ਹੈ ਜ਼ਰਾ ਜ਼ਿਆਦਾ ਭਾਈਚਾਰਾ ਸਾਊਥ ਵੱਲ ਹੈ ਸੋ ਨੌਰਥ ਐਡਮਿੰਟਨ ਦੇ ਵਿੱਚ ਜੋ ਮੈਨਿੰਗ ਡਰਾਈਵ ਦੇ ਉੱਪਰ ਇਹ ਗੁਰਦੁਆਰਾ ਸਾਹਿਬ ਸਥਿਤ ਹੈ ਅਤੇ ਫੋਰਟ ਮੈਕਮਰੀ ਨੂੰ ਉਹ ਰੋਡ ਨਿਕਲਦੀ ਹੈ ਜੀ ਉਸ ਹਾਈਵੇ ਦੇ ਉੱਪਰ ਹੈ ਸ਼ਹਿਰੋਂ ਨਿਕਲਦੇ ਸਾਰ ਹੀ ਰਿੰਗ ਰੋਡ ਤੋਂ ਐਂਥਨੀ ਹੈਂਡੇ ਤੋਂ ਬਾਹਰ ਹੈ ਇਹ ਗੁਰਦੁਆਰਾ ਸਾਹਿਬ ਬੜੀ ਉੱਚੀ ਆਲੀਸ਼ਾਨ ਇਮਾਰਤ ਹੈ ਨਾਨਕਸਰ ਗੁਰਦੁਆਰਾ ਅਤੇ ਉੱਥੇ 5 ਵਜੇ ਸਵੇਰੇ ਜਦੋਂ ਕਿ ਸਵੇਰ ਦੇ ਦੀਵਾਨ ਲੱਗੇ ਹੁੰਦੇ ਨੇ ਜੀ ਉਸ ਵੇਲੇ ਇੱਕ 27 ਸਾਲਾਂ ਦਾ ਵਿਅਕਤੀ ਉੱਥੇ ਪਹੁੰਚ ਗਿਆ ਅਤੇ ਉਸਨੇ ਉੱਥੇ ਮੌਜੂਦ ਸੇਵਾਦਾਰਾਂ 'ਤੇ ਹਮਲਾ ਕਰ ਦਿੱਤਾ ਮੋਟਿਵ ਕੀ ਹੈ ਪੁਲਿਸ ਨੇ ਤਾਂ ਨਹੀਂ ਦੱਸਿਆ ਅਤੇ ਉਸਨੇ ਉੱਥੇ ਪਹੁੰਚ ਕੇ ਦੱਸਿਆ ਜਾਂਦਾ ਕਿ ਉਸ ਕੋਲ ਇੱਕ ਸਕਰੂ ਡਰਾਈਵਰ ਸੀ ਅਤੇ ਮੋਰਨਿੰਗ ਪ੍ਰੇਅਰ ਜਿਹੜੀ ਸੀ ਉੱਥੇ ਮੋਰਨਿੰਗ ਸਵੇਰ ਦਾ ਜਿਹੜਾ ਪਾਠ ਹੋ ਰਿਹਾ ਸੀ ਉਸ ਵਿੱਚ ਵਿਘਨ ਪਾ ਦਿੱਤਾ ਇਸ ਵਿਅਕਤੀ ਨੇ ਅਤੇ ਪੁਲਿਸ ਨੇ ਜੋ ਜਾਣਕਾਰੀ ਦਿੱਤੀ ਸੀ ਉਹੀ ਸਾਂਝੀ ਕਰ ਸਕਦੇ ਲੇਕਿਨ ਸ਼ੁਰੂ 'ਚ ਇਹ ਵੀ ਆਇਆ ਸੀ ਕਿ ਸ਼ਾਇਦ ਬੇਅਦਬੀ ਵੀ ਹੋਈ ਹੋਵੇ ਲੇਕਿਨ ਸਾਡੇ ਕੋਲ ਕਿਉਂਕਿ ਕਨਫਰਮ ਨਹੀਂ ਆ ਅਸੀਂ ਇਹ ਗੱਲ ਨਹੀਂ ਕਰ ਸਕਦੇ ਸੋ ਪੋਸੀਬਲ ਮੋਟਿਵ ਮੰਤਵ ਕੀ ਹੈ ਉਸਦਾ ਅਜਿਹਾ ਕਰਨ ਪਿੱਛੇ ਇਹ ਪੁਲਿਸ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਸਾਡੀ ਜਿਹੜੀ ਹੇਟ ਕ੍ਰਾਈਮ ਯੂਨਿਟ ਹੈ ਉਹ ਇਸ ਦੀ ਜਾਂਚ ਕਰ ਰਹੀ ਹੈ ਹੇਟ ਕ੍ਰਾਈਮ ਯੂਨਿਟ ਜੋ ਹੇਟ ਕ੍ਰਾਈਮ ਵਧੇ ਨੇ ਜਾਂ ਹੇਟ ਸਪੀਚ ਬਹੁਤ ਵਧੀ ਹੋਈ ਹੈ ਖਾਸ ਤੌਰ 'ਤੇ ਅਤੇ ਇਹ ਵੀ ਹੈ ਕਿ ਜਦੋਂ ਕਹਿੰਦੇ ਪੁਲਿਸ ਨੂੰ ਇਹ ਕਾਲਸ ਆਈਆਂ ਕਿ ਸਟੈਬਿੰਗ ਹੋਈ ਹੈ ਸ਼ੋਰੇਬਾਜ਼ੀ ਦੀ ਘਟਨਾ ਇੱਥੇ ਹੋਈ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਉਸ ਤੋਂ ਪਹਿਲਾਂ ਪੁਲਿਸ ਨੂੰ ਰਿਪੋਰਟਸ ਮਿਲੀਆਂ ਕਾਲਾਂ ਮਿਲੀਆਂ ਕਿ ਟ੍ਰੈਫਿਕ ਦੇ ਵਿੱਚ ਇੱਕ ਬੰਦਾ ਜਿਹੜਾ ਉਹ ਘੁੰਮ ਰਿਹਾ

0: ਤੇ ਉਸ ਤੋਂ ਬਾਅਦ 27 ਸਾਲਾਂ ਦਾ ਇਹ ਬੰਦਾ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਵੜਿਆ ਤੇ ਜਿੱਥੇ ਉਸਨੇ ਦੋ ਵਿਅਕਤੀਆਂ ਨੂੰ ਜਿਹੜਾ ਉਹ ਜ਼ਖਮੀ ਕਰ ਦਿੱਤਾ ਤੇ ਜਿਹੜੇ ਵਿਅਕਤੀ ਸੀ ਇਹੋ ਜਿਹੇ ਉਹਨਾਂ ਵਿੱਚੋਂ ਇੱਕ ਦੀ ਉਮਰ 75 ਸਾਲ ਤੇ ਦੂਸਰੇ ਦੀ 51 ਸਾਲ ਸੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਉਹਨਾਂ ਤੇ ਕੋਈ ਇਸ ਤਰ੍ਹਾਂ ਕੋਈ ਨਾਨ ਲਾਈਫ ਥਰੈਟਨਿੰਗ ਇੰਜਰੀਜ਼ ਹੈਗੀਆਂ ਨੇ ਕੋਈ ਬਿਲਕੁਲ ਠੀਕ ਠਾਕ ਨੇ ਉਹ ਤੇ ਉੱਥੇ ਇੱਕ ਹੋਰ ਵਿਅਕਤੀ ਮੌਜੂਦ ਸੀ ਤੇ ਉਹਨਾਂ ਨੇ ਫਿਰ ਜਿਹੜਾ ਸੀ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਇਸ ਕਸ਼ਮਕਸ਼ ਦੇ ਵਿੱਚ ਇਹ ਜਿਹੜਾ ਹਮਲਾਵਰ ਸੀ ਇਹ ਵੀ ਜ਼ਖਮੀ ਹੋਇਆ ਜੀ ਤੇ ਪੁਲਿਸ ਇੰਸਪੈਕਟਰ ਨੇ ਦੱਸਿਆ ਕਿ ਸਸਪੈਕਟ ਜਿਹੜਾ ਸ਼ੱਕੀ ਹੈ ਜੀ ਉਸ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਤੇ ਨੋਨ ਹੈ ਤੇ 5:08 ਤੇ ਜਿਹੜੀ ਪੁਲਿਸ ਉੱਥੇ ਪਹੁੰਚੀ ਹੈ ਤੇ ਮੌਕੇ ਤੇ ਹੀ ਉਹ ਬੰਦਾ ਜਿਹੜਾ ਫੜਿਆ ਗਿਆ ਤੇ ਦੋ ਵਿਅਕਤੀਆਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ ਸੋ ਇਸ ਵਿਅਕਤੀ ਦੇ ਬਾਰੇ ਇਹ ਕਿਹਾ ਜਾ ਰਿਹਾ ਕਿ 27 ਸਾਲਾਂ ਦਾ ਹੈ ਜੀ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਇਹ ਘਟਨਾ ਵਾਪਰੀ ਉਸ ਤੋਂ ਕੁਝ ਘੰਟੇ ਪਹਿਲਾਂ ਹੀ ਉਸ ਨੂੰ ਜੇਲ੍ਹ ਦੇ ਵਿੱਚੋਂ ਫੈਡਰਲ ਪ੍ਰਿਜ਼ਨ ਦੇ ਵਿੱਚੋਂ ਰਿਲੀਜ਼ ਕੀਤਾ ਗਿਆ ਉਸ ਨੂੰ ਰਿਹਾ ਕੀਤਾ ਗਿਆ ਸੀ ਜੇਲ੍ਹ ਦੇ ਵਿੱਚੋਂ ਤੇ ਪੁਲਿਸ ਉਸ ਨੂੰ ਜਾਣਦੀ ਹੈ ਉਸ ਦਾ ਪੁਰਾਣਾ ਰੈਕਰਡ ਹੈ ਤੇ 2015 ਤੋਂ ਉਹਦਾ ਰੈਕਰਡ ਪੁਲਿਸ ਦੇ ਕੋਲ ਹੈ ਤੇ ਇਹ ਵਿਅਕਤੀ ਜਿਹੜਾ ਹੈ ਵਾਇਲੈਂਟ ਅਫੈਂਡਰ ਹੈ ਵਾਇਲੈਂਟ ਅਫੈਂਸਿਸ ਨੇ ਕੀਤੇ ਹੋਏ ਨੇ ਤੇ ਹਿਸਟਰੀ ਉਹਦੀ ਇਸੇ ਤਰ੍ਹਾਂ ਦੀ ਹੈ ਕਿ ਉਸਨੇ ਇਸ ਤਰ੍ਹਾਂ ਦੇ ਕੰਮ ਜਿਹੜੇ ਨੇ ਕੀਤੇ ਹੋਏ ਨੇ ਜੀ ਸੋ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਕਿਹੜੀ ਜੇਲ੍ਹ ਦੇ ਵਿੱਚੋਂ ਰਿਹਾਅ ਹੋਇਆ ਸੀ ਲੇਕਿਨ ਇਹ ਕਿਹਾ ਕਿ ਅਲਬਰਟਾ ਦੇ ਵਿੱਚ ਫੈਡਰਲ ਜੇਲ੍ਹ ਦੇ ਵਿੱਚੋਂ ਹੀ ਰਿਹਾਅ ਹੋਇਆ ਐਡਮਿੰਟਨ ਦੇ ਮੇਅਰ ਐਂਡਰਿਊ ਨੈਕ ਨੇ ਜਿਹੜਾ ਸੀ ਆਪਣੀ ਸਿੱਖ ਭਾਈਚਾਰੇ ਦੇ ਨਾਲ ਆਪਣੀ ਵਚਨਬੱਧਤਾ ਤੇ ਦ੍ਰਿੜਤਾ ਤੇ ਉਹਨਾਂ ਨੇ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਆਈਸੋਲੇਟਡ ਇੰਸੀਡੈਂਟ ਨਹੀਂ ਹੈ ਕੋਈ ਐਵੇਂ ਕੋਈ ਇਕੱਲੀ ਦੁਕੱਲੀ ਘਟਨਾ ਨਹੀਂ ਕਹਿ ਸਕਦੇ ਤੇ ਖਾਸ ਤੌਰ ਤੇ ਉਹਨਾਂ ਦੇ ਲਫ਼ਜ਼ ਨੇ ਇਹੋ ਐਡਮਿੰਟਨ ਦੇ ਮੇਅਰ ਐਂਡਰਿਊ ਨੈਕ ਤੇ ਕਿ ਐਂਟੀ ਸਿੱਖ ਹੇਟ ਸਿੱਖਾਂ ਸਿੱਖ ਵਿਰੋਧੀ ਨਫ਼ਰਤ ਜਿਹੜੀ ਹੈ ਅਲਬਰਟਾ ਦੇ ਵਿੱਚ ਇਸ ਵੇਲੇ ਵਧੀ ਹੋਈ ਹੈ ਤੇ ਸਾਡੀ ਕਮਿਊਨਿਟੀ ਤੇ ਸਾਡਾ ਸ਼ਹਿਰ ਡਿਵਰਸਿਟੀ ਤੇ ਇਨਕਲੂਜਨ ਤੇ ਇਹ ਖੜਾ ਕੀਤਾ ਗਿਆ ਤੇ ਅਸੀਂ ਇਸ ਤਰ੍ਹਾਂ ਦੀ ਕਮਿਊਨਿਟੀ ਦਾ ਸਵਾਗਤ ਕਰਦੇ ਹਾਂ ਜੋ ਕਿ ਕਲਚਰਲ ਡਿਵਰਸਿਟੀ ਜਿਹੜੀ ਲੋਕਾਂ ਦੇ ਨਾਲ ਸਾਰੀ ਫੇਥ ਨਾਲ ਸਾਰੀ ਬੈਕਗਰਾਊਂਡ ਨਾਲ ਐਡਮਿੰਟਨ ਵਿੱਚ ਸੈਲੀਬ੍ਰੇਟ ਕਰੇ ਅਸੀਂ ਉਹਨਾਂ ਦੇ ਨਾਲ ਹਾਂ ਮੇਅਰ ਅੱਗੇ ਲਿਖਦੇ ਨੇ ਕਿ ਮੈਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨਾਲ ਗੱਲਬਾਤ ਕੀਤੀ ਹੈ ਇਸ ਘਟਨਾ ਤੋਂ ਬਾਅਦ ਤੇ ਮੈਂ ਉਹਨਾਂ ਨਾਲ ਸੰਪਰਕ ਬਣਾ ਕੇ ਰੱਖਾਂਗਾ ਤੇ ਸਿੱਖ ਭਾਈਚਾਰੇ ਨਾਲ ਵੀ ਮੈਂ ਸੰਬੰਧ ਬਣਾ ਕੇ ਰੱਖਾਂਗਾ ਤੇ ਉਹ ਕਹਿੰਦੇ ਨੇ ਕਿ ਐਡਮਿੰਟਨ ਵਾਸੀਆਂ ਦੀ ਸੇਫਟੀ ਤੇ ਉਹਨਾਂ ਦੀ ਬਿਹਤਰੀ ਮੇਰੀ ਸਿਖਰਲੀ ਪ੍ਰਾਇਓਰਟੀ ਹੈ ਤੇ ਇਹ ਅਸੀਂ ਇਸ ਦਾ ਖਿਆਲ ਰੱਖਾਂਗੇ ਸੋ ਐਡਮਿੰਟਨ ਦੇ ਵਿੱਚ ਇਹ ਘਟਨਾ ਵਾਪਰੀ ਹੈ ਤੇ ਅਜੇ ਕੈਲਗਰੀ ਦੇ ਵਿੱਚ ਜੋ ਧਮਕੀਆਂ ਆਈਆਂ ਉਹਨਾਂ ਦੀ ਚਰਚਾ ਅਜੇ ਜਾਰੀ ਹੈ ਤੇ ਕਹਾਣੀ ਇਹ ਕਿੱਧਰ ਨੂੰ ਜਾਂਦੀ ਹੋਈ ਇਹ ਬਹੁਤ ਅਲਰਟ ਰਹਿਣ ਦੀ ਲੋੜ ਹੈ ਸਾਨੂੰ ਆਪਣੇ ਆਪ ਦੇ ਵਿੱਚ ਤੇ ਸੋਸ਼ਲ ਮੀਡੀਆ ਵੱਲ ਨੂੰ ਧਿਆਨ ਤੇ ਚਲੇ ਜਾਂਦਾ ਹਰ ਕੋਈ ਵਿਅਕਤੀ ਯੂਜ਼ ਕਰ ਰਿਹਾ ਇਸ ਵੇਲੇ ਸੋਸ਼ਲ ਮੀਡੀਆ ਪਰ ਕਿਸ ਪਾਸੇ ਵੱਲ ਨੂੰ ਕਹਾਣੀ ਜਾ ਰਹੀ ਹੈ ਬੜਾ ਕਨਫਿਊਜ਼ਿੰਗ ਤੇ ਬੜਾ ਇੱਕ ਅਜੀਬੋ ਗਰੀਬ ਸਥਿਤੀ ਜਿਹੜੀ ਹੈ ਜੀ ਬਣਦੀ ਜਾ ਰਹੀ ਹੈ ਸੋ ਇਹ ਜਿਹੜੀਆਂ ਖਬਰਾਂ ਨੇ ਜੀ ਇਹ ਅੱਜ ਦੇ ਦਿਨ ਦੀਆਂ ਤੇ ਹੁਣ ਅਸੀਂ ਕੁਛ ਹੋਰ ਖਬਰਾਂ ਹੈਗੀਆਂ ਨੇ ਜਿਹਨਾਂ ਦੇ ਵਿੱਚ ਮਾਰਕੀਟ ਦੀ ਵੀ ਗੱਲ ਹੈ ਤੇ ਕੁਛ ਸਰਵੇਖਣ ਨੇ ਇੱਕ ਦੋ ਉਹ ਵੀ ਆਪ ਜੀ ਨਾਲ ਸਾਂਝੇ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ ਪਰਤਦੇ ਹਾਂ ਜੀ
1: ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਪਰ ਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ

0: ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
1: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
2: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
3: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696 ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
5: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
6: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
5: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
6: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
5: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
6: ਦੂਜੀ ਲੋਕੇਸ਼ਨ 117-7771 80 ਐਵੀਨਿਊ
5: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
6: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
5: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
6: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
5: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
6: 403-835-22

0: Ahí.
1: ਰੇਡੀਓ ਸਰ ਸੰਗਮ ਤੇ ਜੀ ਫੇਰ ਸਵਾਗਤ। ਆਓ ਜਰਾ ਇੱਕ ਹੋਰ ਖਬਰਾਂ ਤੇ ਧਿਆਨ ਮਾਰੀਏ ਜੀ। ਕੈਨੇਡਾ ਦੀ ਹਾਊਸਿੰਗ ਮਾਰਕੀਟ ਦੀ ਜਰਾ ਗੱਲ ਕਰ ਲਈਏ। ਜੁਲਾਈ ਮਹੀਨੇ ਦੇ ਅੰਕੜਿਆਂ ਨੇ ਹੈਰਾਨ ਕੀਤਾ ਤੇ ਇਸ ਸੰਬੰਧੀ ਰੀਅਲ ਸਟੇਟ ਮਾਰਕੀਟ ਦੇ ਵਿੱਚ ਗਿਰਾਵਟ ਜਾਂ ਕੁਰੈਕਸ਼ਨ ਦੂਸਰੇ ਲਫ਼ਜ਼ਾਂ ਦੇ ਵਿੱਚ ਇਹਦੀ ਗੱਲ ਬਾਰ ਬਾਰ ਕੀਤੀ ਜਾ ਰਹੀ ਹੈ। ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦੇ ਲੇਟੈਸਟ ਜਿਹੜੇ ਸਟੈਟ ਨੇ, ਤਾਜ਼ਾ ਅੰਕੜੇ ਨੇ, ਉਹਨਾਂ ਮੁਤਾਬਕ ਜ਼ਿਆਦਾ ਪ੍ਰੋਵਿੰਸ ਦੇ ਵਿੱਚ ਘਰਾਂ ਦੀਆਂ ਕੀਮਤਾਂ ਅਜੇ ਵੀ ਕਾਫੀ ਉੱਚੇ ਪੱਧਰ ਤੇ ਨੇ। ਕੈਨੇਡਾ ਵਿੱਚ ਘਰਾਂ ਦੀ ਔਸਤ ਕੀਮਤ ਜਿਹੜੀ ਜੁਲਾਈ ਦੇ ਮਹੀਨੇ 0.6% ਜਾਣੀ ਕਿ $3800 ਘੱਟ ਕੇ ਇੱਕ ਯੂਨਿਟ ਦੀ $6,61,800 ਤੇ ਆ ਗਈ। ਹਾਲਾਂਕਿ ਸਾਰਿਆਂ ਦੇ ਵਿੱਚ ਨਹੀਂ ਹੈ, ਲੇਕਿਨ ਜਿੱਥੇ ਜ਼ਿਆਦਾ ਆਈ ਹੈ ਉਹ ਜਿਹੜਾ ਸਾਂਝੀ ਕਰ ਲੈਂਦੇ ਹਾਂ। ਮਾਰਚ 2022 ਦੇ ਵਿੱਚ ਸਿਖਰ ਸੀ, ਪਹਿਲਾਂ ਵੀ ਗੱਲ ਅਸੀਂ ਬਹੁਤ ਵਾਰੀ ਕਰ ਚੁੱਕੇ ਹਾਂ, ਤੇ ਹੁਣ ਤੱਕ ਨੈਸ਼ਨਲ ਪੱਧਰ ਤੇ 21% ਕੀਮਤਾਂ ਕਈ ਜਗ੍ਹਾ ਤੇ ਡਿੱਗ ਚੁੱਕੀਆਂ ਨੇ, ਰਾਸ਼ਟਰੀ ਪੱਧਰ ਤੇ ਕਈ ਜਗ੍ਹਾ ਤੇ ਕਿ ਸਾਰੇ ਹੀ ਬਲਕਿ। ਲੇਕਿਨ ਗਿਰਾਵਟ ਜਿਹੜੀ ਹੈ ਜ਼ਿਆਦਾ ਤੌਰ ਤੇ ਲਿਮਿਟਡ ਜਿਹੜੀ ਹੈ ਉਹ ਓਨਟੇਰੀਓ ਦੇ ਵਿੱਚ ਤੇ BC ਦੇ ਵਿੱਚ ਵੱਡੀ ਹੈ। ਓਨਟੇਰੀਓ ਵਿੱਚ ਜਿਹੜੀ ਨੈਸ਼ਨਲ ਐਵਰੇਜ ਕੀਮਤਾਂ ਡਿੱਗਣ ਦੀ 21.3 ਹੈ, ਉਹ ਓਨਟੇਰੀਓ ਵਿੱਚ 25.6 ਹੈ, ਤੇ $2,57,000 ਐਵਰੇਜ ਪ੍ਰਾਈਸ ਜਿਹੜੀ ਡਿੱਗੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ 15.5 ਹੈ। ਬਾਕੀ ਸੂਬਿਆਂ ਦੇ ਵਿੱਚ ਕੀਮਤਾਂ ਜਾਂ ਤਾਂ ਆਲ ਟਾਈਮ ਹਾਈ ਰਿਕਾਰਡ ਤੇ ਪੱਧਰ ਤੇ ਹੈਗੀਆਂ ਜਾਂ ਉਸ ਤੋਂ ਸਿਖਰ ਤੋਂ ਜ਼ਿਆਦਾ ਨਹੀਂ, ਕੋਈ 3-4% ਹੀ ਥੱਲੇ ਨੇ। ਜਦਕਿ ਕੁਛ ਨਿਊਫਾਊਂਡਲੈਂਡ ਤੇ ਪ੍ਰਿੰਸ ਐਡਵਰਡ ਆਈਲੈਂਡ ਵਰਗੇ ਇਲਾਕਿਆਂ ਦੇ ਵਿੱਚ, ਐਟਲਾਂਟਿਕ ਜਿਹੜੇ ਪ੍ਰੋਵਿੰਸ ਨੇ ਜੀ, ਉਹਨਾਂ ਦੇ ਵਿੱਚ ਇਹ ਰੈਕਡ ਪੱਧਰ ਤੇ ਨੇ। ਕਿਊਬੈਕ ਵਿੱਚ 0.8%, ਸਸਕੈਚਨ ਵਿੱਚ 0.6%, ਨਿਊ ਬ੍ਰਾਂਸਵਿਕ ਵਿੱਚ -2.3, ਅਲਬਰਟਾ ਵੀ -2.6 ਤੇ ਨੋਵਾ ਸਕੋਸ਼ੀਆ ਵਿੱਚ -2.8। ਇਹ ਉਸ ਤੋਂ ਥੋੜੀਆਂ ਡਿੱਗੀਆਂ ਨੇ, ਲੇਕਿਨ ਜ਼ਿਆਦਾ ਅਸਰ ਓਨਟੇਰੀਓ ਤੇ ਇਹਦੇ ਵਿੱਚ ਹੈ। ਐਕਸਪਰਟ ਇਹ ਕਹਿੰਦੇ ਨੇ ਕਿ ਘਰਾਂ ਦੀ ਸਪਲਾਈ ਵਧਣੀ, ਪਾਪੂਲੇਸ਼ਨ ਜਿਹੜੀ ਵਾਧਾ ਦਰ ਹੈ ਉਹਦੀ ਗਿਰਾਵਟ ਉਹਦੇ ਵਿੱਚ ਆਉਣੀ, ਤੇ ਵਿਕਰੀ ਘਟਣ ਦੇ ਬਾਵਜੂਦ ਵੀ ਓਨਟੇਰੀਓ ਤੇ BC ਤੋਂ ਬਾਹਰ ਘਰਾਂ ਦੀਆਂ ਕੀਮਤਾਂ ਵਿੱਚ ਕੋਈ ਵੱਡੀ ਗਿਰਾਵਟ ਨਹੀਂ। ਸੋ ਇਹ ਕੈਨੇਡਾ ਦੇ ਹਾਊਸਿੰਗ ਮਾਰਕੀਟ ਦੀ ਸਥਿਤੀ ਜੋ ਹੈ ਜੀ, ਉਹਦੇ ਬਾਰੇ ਇੱਕ ਰਿਪੋਰਟ ਜਿਹੜੀ ਹੈ ਜੀ ਇਹ ਤਾਜ਼ਾ ਪੇਸ਼ ਕੀਤੀ ਗਈ ਹੈ। ਤੇ ਜਿਹੜੇ ਇਸ਼ੂਜ ਨੇ ਸਾਡੇ, ਉਹਨਾਂ ਦੇ ਵਿੱਚ ਅਸੀਂ ਆਮ ਤੌਰ ਤੇ ਹੈਲਥ ਕੇਅਰ ਨੂੰ ਬੜਾ ਗਿਣਦੇ ਹਾਂ ਕਿ ਸੇਵਾਵਾਂ ਸਰਵਿਸਿਜ਼ ਅੱਗੇ ਵਰਗੀਆਂ ਨਹੀਂ ਰਹੀਆਂ, ਵੇਟ ਟਾਈਮ ਕਿੰਨੇ ਵੱਧ ਗਏ, ਅਸੀਂ ਜਾਂਦੇ ਹਾਂ ਚੈੱਕ ਇਨ ਕਰਾਉਣ ਤੇ ਕਿੰਨਾ ਕਿੰਨਾ ਟਾਈਮ ਲੱਗ ਜਾਂਦਾ ਹੈ, ਤੇ ਅੱਗੇ ਵਾਲੀ ਗੱਲ ਰਹੀ ਨਹੀਂ। ਫਿਰ ਕੋਈ ਸੱਜਣ ਸਾਨੂੰ ਮਿਲਦਾ ਹੈ, ਉਹ ਕਹਿ ਦਿੰਦਾ ਜੇ ਤੁਹਾਨੂੰ ਇਹ ਮਾੜਾ ਲੱਗਦਾ ਤੇ ਤੁਸੀਂ ਅਮਰੀਕਾ ਨਾਲ ਕੰਪੈਰੀਜ਼ਨ ਕਰ ਲਓ, ਫਿਰ ਤੁਹਾਨੂੰ ਚੰਗਾ ਲੱਗਣ ਲੱਗ ਪਵੇਗਾ। ਸੋ ਓਵਰਆਲ ਸਾਨੂੰ ਇਹ ਰਲਿਆ ਮਿਲਿਆ ਜਾਂ ਇੱਕ ਮਿਕਸ ਜਿਹਾ ਰਿਐਕਸ਼ਨ ਜਿਹੜਾ ਮਿਲਦਾ ਰਹਿੰਦਾ ਹੈ। ਖੁਦ ਵੀ ਅਸੀਂ ਇੱਕ ਮਤ ਨਹੀਂ ਹੁੰਦੇ, ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਹੁਣ ਥੋੜ੍ਹਾ ਜਿਹਾ ਆਬਾਦੀ ਵਧੀ ਹੈ ਅਤੇ ਅਪਗ੍ਰੇਡ ਨਹੀਂ ਉਨਾ ਕੀਤਾ ਗਿਆ, ਲੇਕਿਨ ਇਹ ਪਹਿਲਾਂ ਵੀ ਇੱਦਾਂ ਹੀ ਸੀ, ਪਹਿਲਾਂ ਵੀ ਇਸੇ ਤਰ੍ਹਾਂ ਹੁੰਦੀ ਸੀ, ਅਸੀਂ ਅਕਸਰ ਇਹ ਕਹਿ ਕਹੋ ਦਿੰਦੇ ਹਾਂ। ਲੇਕਿਨ ਇਹਦੇ ਲਈ ਜੋ ਇੱਕ ਪਬਲਿਕ ਹੈਲਥ ਕੇਅਰ ਸਿਸਟਮ ਨੂੰ ਲੈ ਕੇ ਚਿੰਤਾ ਅਤੇ ਗੱਲਬਾਤ ਅਤੇ ਜੋ ਇਹਦੇ ਵਿੱਚ ਕੌਨਫੀਡੈਂਸ ਹੋਣਾ ਚਾਹੀਦਾ ਲੋਕਾਂ ਦਾ, ਉਹ ਵਧਿਆ। ਕੌਨਫੀਡੈਂਸ ਘਟਿਆ ਅਤੇ ਚਿੰਤਾ ਵਧੀ ਹੈ। ਇੱਕ ਨਵਾਂ ਜਿਹੜਾ ਸਰਵੇ ਹੋਇਆ ਨੈਸ਼ਨਲ ਲੈਵਲ 'ਤੇ ਪੂਰੇ ਕੈਨੇਡਾ ਦੇ ਵਿੱਚ, ਉਹਦੇ ਵਿੱਚ ਉਹਦੀ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ। ਅਬਾਕਸ ਅਤੇ ਰਿਸਰਚ ਕੋ ਵੱਲੋਂ ਇਹ ਸਰਵੇਖਣ ਕਰਵਾਏ ਗਏ। ਇਹਦੇ 'ਚ ਪਤਾ ਲੱਗਦਾ ਕਿ 2/3 ਜਿਹੜੇ ਕੈਨੇਡੀਅਨ ਮੰਨਦੇ ਨੇ ਕਿ ਇਸ ਵੇਲੇ ਹੈਲਥ ਕੇਅਰ ਸਿਸਟਮ ਦੇਸ਼ ਦਾ ਬਹੁਤ ਵੱਡੇ ਕ੍ਰਾਈਸਿਸ ਦੇ ਵਿੱਚੋਂ, ਸੰਕਟ ਦੇ ਵਿੱਚੋਂ ਲੰਘ ਰਿਹਾ। ਹੁਣ ਨਵੇਂ ਸਟੈਟ ਕੀ ਕਹਿੰਦੇ ਨੇ ਕਿ 63% ਕੈਨੇਡੀਅਨ ਇਹ ਮੰਨਦੇ ਨੇ ਕਿ ਉਹਨਾਂ ਦੇ ਸੂਬੇ ਦੀ ਹੈਲਥ ਕੇਅਰ ਪ੍ਰਣਾਲੀ ਸੰਕਟ ਦੀ ਸਥਿਤੀ 'ਚ ਆ, 55%

ਪ੍ਰੈਜ਼ੀਡੈਂਟ ਕਹਿੰਦੇ ਨੇ ਕਿ ਪਿਛਲੇ 5 ਸਾਲਾਂ ਵਿੱਚ ਹਾਲਾਤ ਪਹਿਲਾਂ ਨਾਲੋਂ ਵੀ ਜ਼ਿਆਦਾ ਖਰਾਬ ਹੋ ਗਿਆ। ਅਸਲੀ ਸਮੱਸਿਆ ਕਿਹੜੀ ਲੱਗਦੀ ਆ? ਡਾਕਟਰਾਂ ਦੀ ਘਾਟ ਤੇ ਲੰਬੀ ਵੇਟ, ਇਹ ਹੈਗੀ ਹੈ। 31% ਕਹਿੰਦੇ ਨੇ ਕਿ ਡਾਕਟਰਾਂ ਤੇ ਨਰਸਾਂ ਦੀ ਭਾਰੀ ਘਾਟ ਸਭ ਤੋਂ ਵੱਡੀ ਸਮੱਸਿਆ। 28% ਕਹਿੰਦੇ ਨੇ ਕਿ ਐਮਰਜੈਂਸੀ ਰੂਮ ਤੇ ਸਰਜਰੀ ਲਈ ਬਹੁਤ ਜ਼ਿਆਦਾ ਵੇਟਿੰਗ ਟਾਈਮ ਹੈ, ਸਰਜਰੀ ਵਗੈਰਾ ਕਰਵਾਉਣੀ ਹੋਵੇ ਤੇ ਬਹੁਤ ਟਾਈਮ ਲੱਗ ਜਾਂਦਾ। ਤੇ ਜੋ ਐਡਮਿਨਿਸਟ੍ਰੇਟਿਵ ਪ੍ਰੋਬਲਮਸ ਹੈਗੀਆਂ ਨੇ ਤੇ ਕੋਈ ਸਾਧਨ ਇੰਨੇ ਨਹੀਂ ਹੈਗੇ ਤੇ ਐਮਰਜੈਂਸੀ ਰੂਮਾਂ ਦੇ ਹਾਲਾਤ ਜਿਹੜੇ ਨੇ ਉਹ ਮਾੜੇ ਨੇ। ਇੱਕ ਸੰਸਥਾ ਹੈ ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫੋਰਮੇਸ਼ਨ CIHI, ਉਹਨਾਂ ਦੀ ਆਪਣੀ ਰਿਪੋਰਟ ਇਹ ਕਹਿੰਦੀ ਹੈ ਕਿ 12 ਲੱਖ ਲੋਕ ਜਿਹੜੇ ਸੀ ਉਹ 7.7% ਲੋਕ ਡਾਕਟਰ ਨੂੰ ਮਿਲੇ ਬਿਨਾਂ ਹੀ ਐਮਰਜੈਂਸੀ ਰੂਮ ਤੋਂ ਵਾਪਸ ਮੁੜਨ ਲਈ ਮਜਬੂਰ ਹੋ ਗਏ। ਤੇ 1,80,000 ਇਹ ਕਹਿੰਦੇ ਨੇ ਕਿ ਐਮਰਜੈਂਸੀ ਦੇ ਵਿੱਚ ਬੈੱਡ ਮਿਲਣ ਤੱਕ ਉਹਨਾਂ ਨੂੰ 48 ਘੰਟੇ ਜਾਂ ਇਸ ਤੋਂ ਵੀ ਵੱਧ ਦਾ ਸਮਾਂ ਇੰਤਜ਼ਾਰ ਕਰਨਾ ਪਿਆ। ਆਪ ਜੀ ਨੂੰ ਪਤਾ ਹੋਵੇਗਾ ਐਡਮਿੰਟਨ ਦੀ ਘਟਨਾ ਜਿੱਥੇ ਭਾਰਤੀ ਮੂਲ ਦਾ ਇੱਕ ਵਿਅਕਤੀ ਉਸਦੀ ਇਸੇ ਤਰ੍ਹਾਂ ਐਮਰਜੈਂਸੀ ਰੂਮ ਵਿੱਚ ਵੇਟਿੰਗ ਦੌਰਾਨ ਉਸਦੀ ਮੌਤ ਵੀ ਹੋ ਗਈ ਸੀ। ਸੋ ਹੈਲਥ ਕੇਅਰ ਦੇ ਸਿਸਟਮ ਦੇ ਵਿੱਚ ਇਹ ਜਿਵੇਂ ਮੈਂ ਪਹਿਲਾਂ ਕਿਹਾ ਨਾ ਕਿ ਆਮ ਲੋਕ ਥੋੜੇ ਜਿਹੇ ਨਿਰਾਸ਼ ਨੇ, ਪਰ ਜ਼ਿਆਦਾਤਰ ਲੋਕ ਜਿਹੜੇ ਨੇ ਇਹ ਕੈਨੇਡੀਅਨ ਪ੍ਰਾਈਵੇਟ ਸਿਸਟਮ ਜਿਹੜਾ ਹੈ ਉਹਦੇ ਹੱਕ ਵਿੱਚ ਹੈ ਨਹੀਂ ਕਿ ਇੱਥੇ ਅਮਰੀਕਾ ਵਰਗਾ ਸਿਸਟਮ ਹੋਵੇ। 85% ਲੋਕ ਇਹ ਮੰਨਦੇ ਨੇ ਕਿ ਮੁਫ਼ਤ ਅਤੇ ਸਰਕਾਰੀ ਹੈਲਥ ਕੇਅਰ ਕੈਨੇਡਾ ਦੀ ਪਛਾਣ ਹੈ ਅਤੇ ਇਹ ਅਮੀਰ ਅਤੇ ਗਰੀਬ ਦੇ ਫਰਕ ਤੋਂ ਬਿਨਾਂ ਸਭ ਨੂੰ ਮਿਲਣੀ ਚਾਹੀਦੀ ਹੈ ਅਤੇ ਇਸ ਵਿੱਚ ਕੋਈ ਰੌਲਾ ਰੱਪਾ ਨਹੀਂ ਹੋਣਾ ਚਾਹੀਦਾ। 11% ਹੀ ਲੋਕ ਜਿਹੜੇ ਨੇ ਸਿਰਫ ਉਹ ਪੈਸੇ ਦੇ ਕੇ ਪ੍ਰਾਈਵੇਟ ਇਲਾਜ ਕਰਵਾਉਣ ਦੇ ਪੱਖ ਵਿੱਚ ਹੈਗੇ ਨੇ। ਸੋ ਸਰਵੇਖਣ ਦੇ ਨਤੀਜੇ ਜਿਹੜੇ ਨੇ ਉਹ ਇਹ ਇੱਥੋਂ ਪਤਾ ਲੱਗਦਾ ਹੈ ਕਿ ਲੋਕ ਵਿਸ਼ਵਾਸ ਉਹਨਾਂ ਦਾ ਹੈਗਾ ਜਿਹੜੇ ਕੈਨੇਡੀਅਨ ਹੈਲਥ ਕੇਅਰ ਸਿਸਟਮ ਹੈ ਉਹਦੇ 'ਤੇ, ਪਰ ਸਰਕਾਰ ਦੇ ਕੁਛ ਪ੍ਰਬੰਧਾਂ ਤੋਂ ਖੁਸ਼ ਨਹੀਂ ਹੈਗੇ ਜੀ। ਅਗਲੀਆਂ ਖਬਰਾਂ ਵੱਲ, ਸਮਾਂ ਥੋੜ੍ਹਾ ਰਹਿ ਗਿਆ, ਸਾਂਝੀਆਂ ਕਰਦੇ ਹਾਂ ਜਿੰਨੀਆਂ ਸਾਂਝੀਆਂ ਹੋ ਸਕੀਆਂ। ਅਲਬਰਟਾ ਦੇ ਵਿੱਚ ਡਾਟਾ ਸੈਂਟਰ ਬਣਾਉਣ ਲਈ ਸਰਕਾਰ ਤੇ ਬੜੀ ਕੋਸ਼ਿਸ਼ ਕਰ ਰਹੀ ਹੈ, ਲੇਕਿਨ ਕੁਛ ਰੈਜੀਡੈਂਟਸ ਜਿਹੜੇ ਨੇ ਉਹ ਸਰਕਾਰ ਦੀਆਂ ਨੀਤੀਆਂ ਤੇ ਪਾਣੀ ਫੇਰ ਰਹੇ ਨੇ ਤੇ ਵੋਟ ਡਾਊਨ ਕਰਕੇ ਜੋ ਇਹਨਾਂ ਡਾਟਾ ਸੈਂਟਰਸ ਨੂੰ ਬਣਨ ਤੋਂ ਰੋਕਿਆ ਜਾ ਰਿਹਾ। ਤੇ ਸਰਕਾਰ ਹੁਣ ਲੋਕਾਂ ਨੂੰ ਸਮਝਾਉਣ ਦਾ ਯਤਨ ਵੀ ਕਰ ਰਹੀ ਹੈ ਟਾਊਨ ਹਾਲ ਮੀਟਿੰਗਸ ਕਰਕੇ ਕਿ ਦੇਖੋ ਇਸ ਦੇ ਤਾਂ ਬੜੇ ਫਾਇਦੇ ਨੇ, ਸਾਡੇ ਨਾਲ ਆਹ ਹੋਵੇਗਾ ਆਹ ਹੋਵੇਗਾ। ਲੇਕਿਨ ਇਹਦੇ ਬਾਰੇ ਅਲਬਰਟਾ ਦੇ ਮਿਨਿਸਟਰ ਨੇ ਜੋ ਟਾਊਨ ਹਾਲ ਮੀਟਿੰਗ ਰੱਖੀ ਹੋਈ ਸੀ ਉਸ ਵਿੱਚ AI ਡਾਟਾ ਸੈਂਟਰ ਦੇ ਨਾਂ 'ਤੇ ਉਹਨਾਂ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਵੀ ਇੱਕ ਟਾਊਨ ਹਾਲ ਦੇ ਵਿੱਚ ਇਸੇ ਤਰ੍ਹਾਂ ਹੋਇਆ ਸੀ। ਨੇਟ ਗਲਬਿਸ਼ ਜੋ ਕਿ ਟੈਕਨੋਲੋਜੀ ਮਿਨਿਸਟਰ ਨੇ, ਤੇ ਇੱਥੋਂ ਤੱਕ ਕਿ ਵੀਰਵਾਰ ਦੀ ਇੱਕ ਈਵੈਂਟ ਰੈੱਡ ਵਾਟਰ ਐਡਮਿੰਟਨ ਦੇ ਨੌਰਥ ਦੇ ਵਿੱਚ ਹੋਈ, ਉੱਥੇ ਲੋਕਾਂ ਦੀਆਂ ਗਾਲਾਂ ਵੀ ਉਹਨਾਂ ਨੂੰ ਸੁਣਨੀਆਂ ਪਈਆਂ, ਪ੍ਰੋਫੇਨਿਟੀ ਜਿਹੜੀ ਹੈ ਉਹ ਉੱਥੇ ਦੇਖੀ ਗਈ। ਸੋ ਪਿਛਲੇ ਮਹੀਨੇ ਮੈਟਾ ਵੱਲੋਂ ਇੱਕ $13 ਬਿਲੀਅਨ ਦੀ ਲਾਗਤ ਨਾਲ AI ਡਾਟਾ ਸੈਂਟਰ ਪ੍ਰੋਜੈਕਟ ਰੀਜਨ ਦੇ ਵਿੱਚ ਬਣਾਉਣ ਲਈ ਗੱਲ ਹੋਈ ਸੀ ਅਤੇ ਇਸ ਨੂੰ 4.6 ਬਿਲੀਅਨ ਨੈਚੁਰਲ ਗੈਸ ਫਾਇਰਡ ਪਾਵਰ ਪਲਾਂਟ ਦੀ ਲੋੜ ਪਵੇਗੀ। ਅਤੇ ਲੋਕ ਨਾਰਾਜ਼ ਨੇ ਬਹੁਤ ਸਾਰੇ, ਸਟਰਜਨ ਕਾਉਂਟੀ ਦੇ ਰੈਜੀਡੈਂਟਸ ਉਹ ਕਹਿੰਦੇ ਨੇ ਕਿ ਸਰਕਾਰ ਨੂੰ ਪ੍ਰੋਪਰਲੀ ਰੈਗੂਲੇਟ ਕਰਨੇ ਚਾਹੀਦੇ ਨੇ ਇਹੋ ਜਿਹੇ ਪ੍ਰੋਜੈਕਟ ਅਤੇ ਕਾਹਲੀ ਨਹੀਂ ਕਰਨੀ ਚਾਹੀਦੀ। ਮਿਨਿਸਟਰ ਕਹਿੰਦੇ ਨੇ ਕਿ ਜੋਬਸ ਪੈਦਾ ਹੋਣਗੀਆਂ ਅਤੇ ਇਸ ਵੇਲੇ ਕੋਈ ਜੋਬ ਨਹੀਂ, ਅਤੇ ਜੇ 300 ਨੌਕਰੀਆਂ ਵੀ ਪੱਕੀਆਂ ਪੈਦਾ ਹੋਣਗੀਆਂ। ਅਤੇ ਲੋਕ ਅਜੇ ਕਹਿੰਦੇ ਨੇ ਕਿ ਮੈਟਾ ਦੇ ਜਾਂ ਕਿਸੇ ਹੋਰ ਦੇ ਜਿਹੜੇ ਡਾਟਾ ਸੈਂਟਰ ਨੇ ਇਹ ਜਦੋਂ ਇਹਨਾਂ ਦੀ ਕੰਸਟਰਕਸ਼ਨ ਹੁੰਦੀ, ਜਦੋਂ ਬਣਨੇ ਹੁੰਦੇ ਨੇ ਤਾਂ ਗੱਲ ਹੋਰ ਹੁੰਦੀ ਹੈ, ਇੱਕ ਵਾਰੀ ਬਣ ਜਾਂਦੇ ਨੇ ਤਾਂ ਫਿਰ ਇੱਥੇ ਇੰਨੀ ਜ਼ਿਆਦਾ ਲੋੜ ਨਹੀਂ ਪੈਂਦੀ। ਸੋ AI ਡਾਟਾ ਸੈਂਟਰਾਂ ਨੂੰ ਪੂਰੇ ਕੈਨੇਡਾ ਦੇ ਵਿੱਚ ਵਿਰੋਧ ਦਾ ਸਾਹਮਣਾ। ਵੈਸੇ ਪਹਿਲਾਂ ਬੜੇ ਲੋਕ ਥੋੜ੍ਹੇ ਐਕਟਿਵ ਹੋਏ ਸੀ ਇਸ ਮੁੱਦੇ 'ਤੇ ਕਿ ਇਹ ਡਾਟਾ ਸੈਂਟਰ ਚੰਗੀ ਚੀਜ਼ ਹੈ ਜੀ, ਦੇਖੋ ਅਲਬਰਟਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਤਾਂ ਵੈਸੇ ਹੀ ਮੌਸਮ ਠੀਕ ਹੁੰਦਾ ਅਤੇ ਇਹ
ਜੋ ਕੂਲਿੰਗ ਟੈਕਨੀਕ ਵਰਤੀਆਂ ਜਾਂਦੀਆਂ ਨੇ ਉਸ ਲਈ

0: ਇਹ ਜਗ੍ਹਾ ਬਹੁਤ ਵਧੀਆ ਡਾਟਾ ਸੈਂਟਰ ਵਗੈਰਾ ਬਣਾਉਣ ਲਈ। ਫਿਰ ਬਹੁਤ ਸਾਰੀਆਂ ਚੀਜ਼ਾਂ ਹੋਰ ਜੁੜ ਗਈਆਂ ਕਿ ਬਿਜਲੀ ਦੀ ਖਪਤ ਬੇਤਹਾਸ਼ਾ ਹੈ, ਪਾਣੀ ਦੀ ਖਪਤ ਬੇਤਹਾਸ਼ਾ ਹੈ, ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਿਛਾਂ ਖਿੱਚ ਰਹੀਆਂ ਨੇ। ਅਤੇ ਇਹ ਜਿਹੜੇ ਨਵੇਂ ਪ੍ਰੋਜੈਕਟ ਲੱਗਣੇ ਨੇ ਇਹਨਾਂ ਦਾ ਬਣਨਾ ਕੀ ਹੈ, ਇਹ ਤਾਂ ਚਲੋ ਬਾਅਦ ਵਿੱਚ ਪਤਾ ਲੱਗੇਗਾ, ਲੇਕਿਨ ਹਾਲ ਦੀ ਘੜੀ ਇਹਨਾਂ ਨੂੰ ਵਿਰੋਧ ਤਾਂ ਚੱਲਣੀ ਪੈ ਰਹੀ ਹੈ ਜੀ। ਅਗਲੀ ਖਬਰ, ਸਿਟੀ ਆਫ ਕੈਲਗਰੀ ਦੀਆਂ ਆਪਣੀਆਂ ਗੱਡੀਆਂ ਨੂੰ ਵੀ ਜੁਰਮਾਨੇ ਹੁੰਦੇ ਨੇ। ਸਿਟੀ ਆਫ ਕੈਲਗਰੀ ਦੀਆਂ ਗੱਡੀਆਂ ਨੂੰ ਆਪਣੇ ਜਿਹੜੇ ਨੇ ਜੁਰਮਾਨੇ ਪੇ ਕਰਨੇ ਪੈਂਦੇ ਨੇ, ਜਿਹੜੇ ਡਰਾਈਵਰ ਹੁੰਦੇ ਸੀਗੇ ਉਹਨਾਂ ਨੂੰ ਪੇ ਕਰਨੇ ਪੈਂਦੇ ਸੀ। 3 ਸਾਲ ਪਹਿਲਾਂ ਬਦਲ ਗਿਆ ਅਤੇ ਇਸ ਵੇਲੇ ਉਹ ਖੁਦ ਉਹਨਾਂ ਦੀ ਜੇਬ 'ਚੋਂ ਨਹੀਂ ਜਾਂਦੇ। ਅਤੇ ਹੁਣ ਇਹ ਕਿਹਾ ਜਾਂਦਾ ਕਿ $1,20,000 ਦੇ ਜੁਰਮਾਨੇ ਜਿਹੜੇ ਸੀਗੇ ਉਹ 3 ਸਾਲਾਂ ਦੇ ਵਿੱਚ ਸਿਟੀ ਦੀਆਂ ਗੱਡੀਆਂ ਨੂੰ ਹੋਏ, ਅਪ੍ਰੈਲ 2023 ਤੋਂ ਲੈ ਕੇ ਇਹ ਅੰਕੜੇ ਇਕੱਠੇ ਕੀਤੇ ਗਏ। ਅਤੇ ਅਪਰੋਚ ਜਿਹੜੀ ਹੈ ਉਹ ਦੂਸਰੇ ਮਿਊਂਸਪੈਲਿਟੀ ਦੇ ਨਾਲ ਅਲਾਈਨ ਕਰਨ ਲਈ ਕੀਤੀ ਗਈ ਹੈ, ਖਾਸ ਤੌਰ 'ਤੇ ਐਡਮਿੰਟਨ ਦੇ ਵਿੱਚ, ਕਿ ਇਹ ਡਰਾਈਵਰਾਂ 'ਤੇ ਕਿਉਂ ਤਲਵਾਰ ਲਮਕਦੀ ਹੈ। ਲੇਕਿਨ ਇੰਨੇ ਸਮੇਂ ਦੇ ਵਿੱਚ ਜਿਹੜਾ ਸੀ ਫੇ ਇੰਨਾ ਹੋਇਆ ਇਹ ਕਿ 2024 ਦੇ ਵਿੱਚ 199 ਟਿਕਟਾਂ ਮਿਲੀਆਂ ਸੀ ਅਤੇ 2025 ਵਿੱਚ 96 ਰਹਿ ਗਈਆਂ, ਅਤੇ ਇਸ ਸਾਲ ਕਿੰਨੀਆਂ ਹੁੰਦੀਆਂ ਨੇ ਚਲੋ ਬਾਅਦ ਵਿੱਚ ਪਤਾ ਲੱਗੇਗਾ। ਡਾਟਾ ਜਿਹੜਾ ਹੈ ਜੀ ਅੰਕੜੇ ਇਕੱਤਰ ਕੀਤੇ ਗਏ ਉਹਨਾਂ ਤੋਂ ਪਤਾ ਲੱਗਦਾ ਕਿ ਓਵਰਆਲ ਟਿਕਟਾਂ ਜਿਹੜੀਆਂ ਆਫਿਸਰਸ ਦਿੱਤੀਆਂ ਜਾਂਦੀਆਂ ਨੇ ਫੋਟੋ ਰਿਟਾਰ ਜਾਂ ਸਪੀਡ ਔਨ ਗ੍ਰੀਨ ਕੈਮਰੇ ਦੀਆਂ, ਅਤੇ ਇਹ ਵੀ ਘਟੀਆਂ ਨੇ ਅਤੇ ਇਹ 2,10,000 ਤੋਂ 1,00,000 ਦੇ ਥੱਲੇ ਆ ਗਈਆਂ ਨੇ। ਸੋ ਲੇਕਿਨ ਫਿਰ ਵੀ ਲੋਕ ਕਹਿੰਦੇ ਨੇ ਕਿ ਅਸੀਂ ਕਿਉਂ ਦਈਏ, ਜੇ ਡਰਾਈਵਰ ਇਹਨਾਂ ਦੇ ਗਲਤੀਆਂ ਕਰਦੇ ਨੇ ਤਾਂ ਆਮ ਟੈਕਸ ਪੇਅਰ ਕਿਉਂ ਦੇਵੇ। ਸੋ ਇਹ ਵੱਡਾ ਇਸ਼ੂ ਹੈ ਜੀ। ਅੱਜ ਦੇ ਪ੍ਰੋਗਰਾਮ ਵਿੱਚ ਜਾਣਕਾਰੀ ਜਿੰਨਾ ਕੁ ਦੇ ਸਕੇ ਜੀ ਅਸੀਂ ਆਪ ਜੀ ਨੂੰ, ਖਬਰ 1-2 ਰਹਿ ਗਈਆਂ ਨੇ ਜਿਹੜੀਆਂ ਮੈਂ ਪਹਿਲਾਂ ਦੱਸੀਆਂ ਨੇ, ਇਸ ਵਾਸਤੇ ਮਾਫ਼ੀ ਚਾਹੁੰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਜੀ। ਕੁਛ ਪਲਾਂ ਦੇ ਵਿੱਚ ਸ਼ਾਨ ਅਲੀ ਜੀ ਪ੍ਰੋਗਰਾਮ ਪੇਸ਼ ਕਰਨਗੇ। ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ, ਸਤਿ ਸ਼੍ਰੀ ਅਕਾਲ।
1: The time is 5 p.m. You are listening to Fairchild Radio, CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: 94.7 FM Radio Sursangam. Har hafte week ante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 403-585-0910. Radio Sursangam.
2: ਤੁਸੀਂ ਸ਼ਾਇਦ ਇਸ ਨੂੰ ਬਦਸਲੂਕੀ ਨਾ ਸਮਝੋ ਪਰ ਆਪਣੇ ਜੀਵਨ ਸਾਥੀ ਨੂੰ ਧਮਕੀ ਭਰੇ ਸੁਨੇਹੇ ਭੇਜਣਾ ਉਸ ਦੀ ਲੋਕੇਸ਼ਨ ਚੁੱਪਚਾਪ ਟਰੈਕ ਕਰਨਾ ਜਾਂ ਉਸ ਦੇ ਫੋਨ ਦੀਆਂ ਗਤੀਵਿਧੀਆਂ ਤੇ ਕਾਬੂ ਰੱਖਣਾ ਵੀ ਅਬਿਊਜ਼ ਹੀ ਹੈ ਟੈਕਨੋਲੋਜੀ ਰਾਹੀਂ ਕੀਤੀ ਜਾਣ ਵਾਲੀ ਬਦਸਲੂਕੀ ਸਰੀਰਕ ਨਹੀਂ ਹੁੰਦੀ ਪਰ ਇਸ ਦਾ ਅਸਰ ਉਨਾ ਹੀ ਗੰਭੀਰ ਅਤੇ ਨੁਕਸਾਨਦਾਇਕ ਹੋ ਸਕਦਾ ਹੈ ਜੇ ਤੁਸੀਂ ਜਾਂ ਤੁਹਾਡੀ ਜਾਣ ਪਹਿਚਾਣ ਦੇ ਵਿੱਚ ਕੋਈ ਵਿਅਕਤੀ ਟੈਕਨੋਲੋਜੀ ਦੀ ਵਰਤੋਂ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਜਾਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਬਦਲਾਅ ਸੰਭਵ ਹੈ ਹਿੰਸਾ ਨੂੰ ਖਤਮ ਕਰਨ ਬਾਰੇ ਹੋਰ ਜਾਣਕਾਰੀ ਲਈ alberta.ca/endgbv ਤੇ ਜਾਓ ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ
3: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦੇ ਨੰਬਰ 4577-1947
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
4: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM
5: Two, one, zero.
6: Ladies and gentlemen, get ready to be a part of the